0: Wait. Oh shit, they're talking.
1: प्यारे प्यारे बच्चों, वाहिगुरु जी का खालसा, वाहिगुरु जी की फतेह। बच्चों, सारे बच्चों ने अंदर आना, रारा साहब का पाठ का टाइम हो गया साढ़े वास्ते, साढ़े कैंप वास्ते। तुसी सारे बच्चों ने अंदर आना, बाहर जिहड़े बच्चे बैस्केटबॉल खेडते आ, लंगर हाल दे विच, कमरियां दे विच, जिन्ने भी बच्चे है तुसी इत्थे आके बैठना आ। ਤੁਸੀਂ ਸਾਰਿਆਂ ਨੇ ਇੱਥੇ ਬੈਠਣਾ ਆ ਥੱਲੇ, ਤੁਸੀਂ ਬਹਿ ਜਾਓ ਕੁੜੀ। ਓਕੇ, ਵੈਲ ਨਾਟ ਗ੍ਰੇਟ। ਬੱਚਿਓ, ਇਫ ਯੂ ਕੈਨ ਹੀਅਰ ਮਾਈ ਵੋਇਸ, ਗੁਰ ਅੰਮ੍ਰਿਤ ਤੁਸੀਂ ਅੰਦਰ ਆ ਜਾਓ, ਗੁਰ ਕਿਰਨ ਅੰਦਰ ਆ ਜਾਓ, ਹਰਬਾਣੀ ਤੁਹਾਡੇ ਫਰੈਂਡ ਸਾਰੇ ਕਿੱਥੇ ਆ, ਸੁਖਲੀਨ ਹੋਣੀ, ਸਾਰੇ ਅੰਦਰ ਆ ਜਾਓ। ਇਟਸ ਰਹਿਰਾ ਸੰਕੀਰਤਨ, ਰਹਿਰਾ ਸੰਗੀਤ, ਰਹਿਰਾ ਫਰਸਟ। ਬੱਚਿਓ, ਇੱਥੇ ਆ ਕੇ ਬੈਠੋ, ਰਹਿਰਾਸ ਵਾਲੇ ਬੱਚਿਓ ਇੱਥੇ ਇੱਥੇ ਆ ਜਾਓ, ਇਹਦੇ ਉੱਤੇ, ਚਾਦਰ ਦੇ ਉੱਤੇ। ਬਾਕੀ ਬੱਚੇ ਤੁਸੀਂ ਸਾਰੇ ਇੱਥੇ ਆਲ ਦੁਆਰੇ ਬੈਠੋ। ਛੇਤੀ ਕਰੋ, ਜਿਹੜੇ ਬੱਚੇ ਰਹਿਰਾਸ ਪਾਠ ਕਰਦੇ, ਬੱਚਿਓ ਤੁਸੀਂ ਸਾਰੇ ਬੱਚਿਆਂ ਨੇ ਅੰਦਰ ਆਉਣਾ ਆ, ਕਮਾਨ। ਬੱਚਿਓ ਸਾਰੇ ਬੱਚਿਆਂ ਨੇ ਆਉਣਾ ਆ, ਵਾਲੰਟੀਅਰਸ ਨੂੰ ਬੇਨਤੀ ਆ ਵੀ ਸਾਰੇ ਬੱਚਿਆਂ ਨੂੰ ਲੈ ਕੇ ਆਓ ਅੰਦਰ। ਵਾਲੰਟੀਅਰਸ ਨੇ ਅੱਗੇ ਆ ਕੇ ਬੈਠਣਾ ਆ, ਪਿੱਛੇ ਨਹੀਂ ਬੈਠਣਾ, ਉਹ ਕਰਕੇ ਰੱਬ ਤਰਨਵੀਰ ਸਿੰਘ, ਜੇ ਤੁਹਾਨੂੰ ਮੇਰੀ ਆਵਾਜ਼ ਆ ਰਹੀ, ਪ੍ਰੋਜੈਕਟਰ ਆ ਕੇ ਸੇਵਾ ਕਰੋ। ਬਾਕੀ ਬੱਚਿਓ ਜਿਹੜੇ ਬਾਹਰ ਖੜੇ, ਅਭਿਸ਼ਾਨ ਸਿੰਘ, ਮਹਿਤਾਬ ਸਿੰਘ, ਅੰਦਰ ਆ ਜਾਓ। ਦੀਵਾਨ ਹਾਲ, ਨਵਦੀਪ ਸਿੰਘ, ਆਰਨਿਵ, ਥੈਂਕ ਯੂ, ਆ ਜਾਓ। ਬੱਚਿਓ, ਵੀ ਰਨਿੰਗ ਆਊਟ ਆਫ ਟਾਈਮ, ਛੇਤੀ ਅੰਦਰ ਆ ਜਾਓ। ਜਿਹੜੇ ਬੱਚੇ ਬੈਠੇ ਆ, ਬੋਲੋ ਵਾਹਿਗੁਰੂ। ਜਿਹੜੇ ਬੱਚੇ ਰਹਿਰਾਸ ਕਰੋਗੇ ਨਾ ਬੈਠ ਕੇ, ਸੁਣ ਕੇ, ਲਿਸਨ, ਤੁਹਾਨੂੰ ਮੈਂ ਫਿਰ ਬਾਅਦ 'ਚ ਜਦੋਂ ਕੀਰਤਨ ਹੋਣਾ ਆ, ਜਿਹੜੇ ਬੱਚੇ ਲਿਸਨ ਕਰ ਰਹੇ ਆ ਪਾਠ ਨੂੰ ਕਰ ਰਹੇ ਆ ਤੁਹਾਨੂੰ ਸ਼ਹਿਣੇ ਮਿਲ ਜੂਗੇ ਨਾਲ ਕੀਰਤਨ ਦਰਜ ਬਜਾਉਣ ਵਾਸਤੇ ਸੋ ਆਈਲ ਗਿਵ ਯੂ ਐਨ ਇੰਸਟਰੂਮੈਂਟ ਟੂ ਪਲੇ ਸ਼ਹਿਣੇ ਔਰ ਅ ਡਿਫਰੈਂਟ ਥਿੰਗ ਜੇ ਤੁਸੀਂ ਪਾਠ ਵਾਸਤੇ ਬੈਠੇ ਆ ਨਾ ਯੂ ਗਾਈਜ਼ ਨਵਦੀਪ ਮੈਂ ਤਾਂ ਇੱਥੇ Yep, Arnav, you guys are away from the wall. Ithe aake baitho sangat vich. Remember the shabad I was doing earlier? It says, Saad sang man laavo. Saad sang man laavo. Aao saad sang vich. Japman Singh, baki bachche jere vi hage, Navreen Kaur, Andrajo, aparara sa paath shuru karan lag gaya.
2: ਵਾਹਿਗੁਰੂ
3: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
4: Mm-hmm.

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਪੁਨ ਰਾਛਸ ਕਾ ਕਾਟਾ ਸੀਸਾ
1: ਸ੍ਰੀ ਅਸਕੇ ਜੋਤ ਕੇ ਈਸਾ
0: ਪੁਨ ਬ੍ਰਿਸ਼ਟ ਗਗਨ ਤੇ ਪਈ
1: ਸਭ ਨੇ ਆਨ ਵਧਾਈ ਦਈ
0: ਧਨ ਧਨ ਲੋਗਨ ਕੇ ਰਾਜਾ
1: ਦੁਸਤਨ ਦਾ ਗਰੀਬ ਨਿਵਾਜਾ
0: ਕਲ ਭਵਨ ਸਿਰਜਨ ਕੇ ਹਾਰੇ
1: ਅਸ਼ਾਂਤ ਮੁਲੇ ਹੋ ਬਾਰੇ
0: ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ
1: ਪੂਰਨ ਹੋਏ ਚਿਤ ਕੀ ਅੱਛਾ
0: ਚਰਨਨ ਮਨ ਰਹਿ ਹਮਾਰਾ
1: ਪੂਰਨ
0: ਹੋਏ ਹਮਾਰੀ ਆਸਾ
1: ਭਜਨ ਕੀ ਰਹਿ ਪਿਆਸਾ
0: ਛਾੜ ਕੋਈ ਔਰ ਨ ਧਿਆਉ
1: ਜਬ ਚਾਹ ਸਤਮ ਤੇ ਪਾਉ
0: ਸੇਵਕ ਸਿੱਖ ਹਮਾਰੇ ਤਾਰੀਐ
1: ਚੰਚਲ ਸਤਰ ਹਮਾਰੇ ਮਾਰੀਐ ਮਨ ਕਾਲ ਕਾ ਦਰਾਸ ਨਵਰੀਐ
0: ਜੋ ਸਦਾ ਹਮਾਰੇ ਪੱਛਾ
1: ਸ੍ਰੀ ਅਸਤੁ ਜੋ ਕਰਿਓ ਰੱਛਾ
0: ਰਾਖ ਲਹੁ ਮੋਹਿ ਰਾਖਨਹਾਰੇ।

0: ਸੁਣੈ ਗੁੰਗ ਜੋ ਆਹਿ ਸੁਰ ਰਸਨਾ ਪਾਵਈ,
1: ਸੁਣੈ ਮੂਣ ਚਿਤ ਲਾਇ ਚਤੁਰਤਾ ਆਵਈ,
0: ਦੁਖ ਦਰਦ ਭਉ ਨਿਕਟ ਨ ਤਿਨ ਨਰ ਕੇ ਰਹੈ,
1: ਓ ਜੋ ਆਖੀ ਏਕ ਬਾਰ ਚੌਪਈ ਕੋ ਕਹਿ ਚੌਪਈ,
0: ਸੰਬਤ ਸਤਰਹ ਸਹਿ ਸਪਣ ਜੈ
1: ਅਰਜ ਸਹਿ ਸਵੰਤੀਨ ਕਹਿ ਜੈ,
0: ਭਾਦਰਵ ਸਦੀ ਅਸ਼ਟਮੀ ਰਵ ਵਾਰਾ,
2: ਤੀਰਥ ਤਦਰਵ ਗ੍ਰੰਥ ਸਧਾਰਾ,
3: ਏਤ ਸ਼੍ਰੀ

वाहे गुरु।

Fíjate.

ਵਾਹਿਗੁਰੂ ਜੀ ਕੀ ਫਤਿਹ।

ਆਸਾ ਹੋਈ ਸਹਾਏ ਹਰਜਨ ਗੁਰ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਐ ਕਰ ਨਾਨ ਧਿਆਵੈ ਧਾਏ ਸਭ ਥਾਈ ਹੋਏ ਸਹਾਏ

ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣਿਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪੜੀਆਂ ਲੁਹਾਈਆਂ, ਚੜਖੜੀਆਂ

ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਪਿਆਰੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਓਕੇ ਬੱਚਿਓ, ਥੈਂਕ ਯੂ, ਧੰਨਵਾਦ ਤੁਹਾਡੇ ਸਾਰਿਆਂ ਦਾ ਜਿਹੜੇ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਗੁਰਦੁਆਰਾ ਸਾਹਿਬ ਆਏ। ਕੱਲ੍ਹ ਤੁਸੀਂ ਸਵੇਰੇ ਕਿੰਨੇ ਵਜੇ ਆਉਣਾ? ਓਕੇ, ਕੱਲ੍ਹ ਸਵੇਰੇ ਤੁਸੀਂ 8 ਵਜੇ ਆਉਣਾ ਆ। ਕਾਹਦੇ ਵਾਸਤੇ? ਵਰ ਵੀ ਸਟਾਰਟ ਵਿਦ, ਕਿਹਦੇ ਨਾਲ ਸ਼ੁਰੂ ਕਰਨਾ? ਵਰ ਪੰਜ ਬਾਣੀਆਂ ਨਿਤਨੇਮ ਦੀਆਂ। ਵਟ ਇਜ਼ ਨਿਤ? ਡੂ ਰਿਮੈਂਬਰ ਨਿਤ ਕੀ ਹੁੰਦਾ? ਰੋਜ਼, ਐਵਰੀ ਡੇ। ਇਨ ਵਟ ਇਜ਼ ਨੇਮ? ਡਿਸਿਪਲਿਨ, ਔਰ ਐਵਰੀ ਡੇ ਡਿਸਿਪਲਿਨ, ਹੈ ਨਾ? ਅਤੇ ਬੱਚਿਓ, ਜਸਟ ਰੀਲੀ ਕੁਇਕਲੀ, ਸਾਡੇ ਕੋਲ ਸਿਰਫ 2 ਮਿੰਟ ਆ। ਕੱਲ੍ਹ ਪੇਰੈਂਟਸ, ਮੈਂ ਤੁਹਾਨੂੰ ਯਾਦ ਕਰਾਉਣਾ ਸੀ ਵੀ ਕੱਲ੍ਹ ਇੱਕ ਪੇਰੈਂਟਸ ਵਾਸਤੇ ਵੀ ਇੱਕ ਵਰਕਸ਼ਾਪ ਆ ਜਿਹੜਾ 5 ਵਜੇ ਹੋਊਗਾ ਉੱਪਰ ਵਾਲੇ ਕਮਰੇ ਦੇ ਵਿੱਚ। ਉਹਦੇ ਵਾਸਤੇ ਸਾਰੇ ਪੇਰੈਂਟਸ, ਭਾਵੇਂ ਤੁਹਾਡੇ ਬੱਚੇ ਕੈਂਪ 'ਚ ਆ, ਭਾਵੇਂ ਤੁਹਾਡੇ ਵੱਡੇ ਵੀ ਆ, ਡਾਕਟਰ ਗੁਰਤੇਜ ਸਿੰਘ ਸੈਕਰਮੈਂਟੋ ਤੋਂ ਆ ਰਹੇ ਆ, ਅਤੇ ਉਹ 5 ਵਜੇ ਉੱਪਰ ਵਾਲੇ ਕਮਰੇ ਦੇ ਵਿੱਚ ਹੋਊਗਾ। ਬੱਚਿਓ, ਆਪਾਂ, ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਿਹੜੇ ਬੱਚੇ ਵੈਲ ਬਿਹੇਵਡ ਆ ਉਹਨਾਂ ਵਾਸਤੇ ਇੱਕ ਸਪੈਸ਼ਲ ਪ੍ਰਾਈਜ਼ ਮਿਲਣਾ ਸੀਗਾ। ਮੈਂ ਰੋਜ਼ ਐਵਰੀ ਡੇ 1 to 2 ਕਿਡਸ ਲੈਣੇ ਨਾ। ਕੱਲ੍ਹ ਗੁਰਕੀਰਤ ਸੀ, ਗੁਰਕੀਰਤ ਆ ਜਾਓ ਅਤੇ ਤੁਸੀਂ, ਆਪਾਂ, ਮੈਂ ਸਿਰਫ ਤੁਹਾਨੂੰ ਦਿਖਾ ਰਹੀ ਹਾਂ ਬੱਚਿਓ, ਅਸੀਂ ਹੁਣ ਨਹੀਂ ਕਰਨਾ ਬਿਕਾਜ਼ ਉਹਨਾਂ ਨੇ ਪਾਠ ਕਰਨ। ਵੈਲ, ਵੀ ਕੈਨ ਡੂ ਇਟ। ਓਕੇ, ਯੂ ਹੈਵ 3 seconds। ਵੀ ਗੋਇੰ ਟੂ ਪਿਕ ਸਮਥਿੰਗ, ਸ਼ੀ ਇਜ਼ ਗੋਇੰ ਟੂ ਪਿਕ ਸਮਥਿੰਗ ਫਰੋਮ ਦ ਟ੍ਰੈਜ਼ਰ ਬਾਕਸ, ਠੀਕ ਹੈ? ਅੱਜ ਦੇ ਜਿਹੜੇ ਬੱਚੇ ਹੈਗੇ ਆ, ਮੈਂ ਕੋਈ ਕੁਐਸਚਨ ਨਹੀਂ ਜਵਾਬ ਦੇ ਰਿਹਾ, ਹੁਣ ਬਾਅਦ ਜਾ ਕੇ ਕਰੂੰਗੇ, 2 ਮਿੰਟਸ। ਅੱਜ ਦੇ ਜਿਹੜੇ ਬੱਚੇ ਆ, ਆਈ ਵਾਂਟ ਟੂ ਸੇ ਜੇਸਨ ਸਿੰਘ, ਤੁਸੀਂ ਆ ਜਾਓ ਪਲੀਜ਼। ਟੀਚਰਾਂ ਨੂੰ ਮੈਂ ਪੁੱਛ ਕੇ ਮੈਂ ਲੈ ਕੇ ਆਈ ਹੈ। ਬੱਚਿਓ, ਵਨ ਸੰਬਡੀ ਗੈਟਸ ਅ ਪ੍ਰਾਈਜ਼ ਐਂਡ ਵੀ ਆਰ ਹੈਪੀ ਫੋਰ ਦੈਮ, ਉਦੋਂ ਅਸੀਂ ਜਕਾਰਾ ਛੱਡ ਸਕਦੇ। ਵੀ ਡੋਂਟ ਕਲੈਪ, ਬਟ ਵੀ ਕੈਨ ਗਿਵ ਦ ਜਕਾਰਾ ਫੋਰ ਹਿਮ ਔਰ ਫੋਰ ਦੈਮ। ਓਕੇ, ਵੀ ਡੋਂਟ ਕਲੈਪ, ਔਰ ਵੀ ਕੈਨ ਸੇ ਗੁੱਡ ਜੋਬ ਆਊਟਸਾਈਡ ਜਾ ਕੇ। ਅਤੇ ਲਾਸਟ ਵਨ ਇਜ਼ ਰੋਮੀ ਕੌਰ। ਰੋਮੀ, ਤੁਹਾਡੇ ਟੀਚਰ ਨੇ ਕਿਹਾ ਅੱਜ ਵੀ ਤੁਸੀਂ ਬਹੁਤ ਵਧੀਆ ਕੀਤਾ ਸੀ। ਸੋ ਐਵਰੀ ਡੇ ਆਪਾਂ ਕਰਨਾ, ਇਨ ਦ ਲਾਸਟ ਡੇ ਤੁਹਾਨੂੰ ਸਾਰਿਆਂ ਨੂੰ ਕੁਛ ਮਿਲਣਾ ਆ। ਡੋਂਟ ਵਰੀ, ਵੀ ਹੈਵ ਗੁੱਡੀ ਬੈਗਸ ਇਨ ਦ ਲਾਸਟ ਡੇ, ਮੇ ਬੀ ਜੇ ਤੁਸੀਂ ਗੁੜ ਬਣੋਗੇ। ਅਤੇ ਪਰ ਅੱਜ ਵਾਸਤੇ ਇਹੀ ਕਰਨਾ ਸੀ। ਸੋ ਬੱਚਿਓ, ਹੁਣ ਤੁਸੀਂ ਇੱਦਾਂ ਕਰਨਾ, ਲਿਸਨ ਕੇਅਰਫੁਲੀ, ਮੱਥਾ ਟੇਕ ਕੇ ਤੁਸੀਂ ਬਾਹਰ ਜਾ ਕੇ ਲਾਈਨਾਂ 'ਚ ਬੈਠਣਾ ਆ। ਤੁਸੀਂ ਕਿਸੇ ਲਾਈਨ ਦੇ ਵਿੱਚ ਖੜ੍ਹੇ ਨਹੀਂ ਹੋਣਾ, ਤੁਸੀਂ ਸਿਰਫ ਜਾ ਕੇ ਬੈਠਣਾ ਆ। ਸੇਵਾਦਾਰਾਂ ਨੂੰ ਬੇਨਤੀ ਹੈ ਵੀ ਤੁਸੀਂ ਜਾ ਕੇ ਬਾਹਰ ਜਾ ਕੇ ਬੱਚਿਆਂ ਨੂੰ ਵਰਤਾਉਣਾ ਆ ਲੰਗਰ ਭੁੱਲਾਂ ਚੁੱਕਾਂ ਦੀ ਖਿਮਾ। ਵੀ ਵਿਲ ਸੀ ਯੂ ਟੁਮਾਰੋ। ਬੱਚਿਓ, ਮੱਥਾ ਟੇਕ ਕੇ ਵਾਕ ਕਰਕੇ ਭੱਜਣਾ ਨਹੀਂ, ਤੁਸੀਂ ਲੰਗਰ ਹਾਲ ਵਿੱਚ ਚਲ ਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਹਿਰਾ ਸਾਹਿਬ ਹਰ ਜੁਗ ਜੁਗ ਭਗਤ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਖਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ, ਨਾਮ ਦਿਓ ਮੁਖ ਲਾਇਆ। ਜਾ ਨਾਨਕ ਐਸਾ ਹਰ ਸੇਵਿਆ, ਅੰਤ ਲਏ ਛਡਾਇਆ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖਤਾਮ ਨ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹੋ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰੇ ਅੰਤ ਨਾ ਜਾਈ ਲਖਿਆ। ਰਹਾਉ ਜਾਤ ਮੈਂ ਜੋ ਜੋਤ ਮੈਂ ਜਾਤਾ, ਗਲਗਲਾ ਭਰਪੂਰ ਰਹਿਆ।

ਰਹਿਆ ਸੋ ਦਰ ਰਾ ਗਿਆ ਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਂ ਦੇ ਅਨੇਕੇ ਅਸੰਖਾ ਕਿਤੇ ਤੇਰੇ ਵਾਵਣ ਹਾਰੇ ਕਿਤੇ ਤੇਰੇ ਰਾਗ ਭਰੀ ਸੋ ਕਹੀਐ ਕਿਤੇ ਤੇਰੇ ਗਾਵਣ ਹਾਰੇ

ਵਿਚਾਰੇ ਗਾਵਨ ਤੁਧਨਾ ਈਸਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਬੀਰ ਕਰਾਰੇ

ਡੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧਨੂੰ ਗਾਵਨ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧਨੂੰ ਗਾਵਨ ਸੇ ਮੈਂ ਜਿਤਨ ਆਵਨ ਨਾਨਕ ਆਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਚੀ ਨਾਏ ਹੈ ਪਿਓ ਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰ ਸਿਵ ਰੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਹਾਬਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕਿ ਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ

ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਿਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾ ਗੂਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਿਤ ਵੈ ਉਦਮ ਜਾ ਆਹਰ ਹਰ ਜੀਉ ਪਰਿਆ

ਜਨਨ ਪਿਤਾ ਲੋਕ ਸਤ ਵਨਤਾ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਗ ਸੰਭਾਏ ਠਾਕੁਰ ਕਾਹੇ ਮਨ ਪੌਖਰਿਆ ਉੜੇ ਉੜੇ ਆਵੈ ਸਹਿ ਗੋਸਾ ਪਾਛੈ ਬਚਰੇ ਸ਼ਰਿਆ ਦਿਨ ਕਵਣ ਖਿਲਾਵੈ ਕਵਣ ਚੁਗਾਵੈ ਮਨ ਮੈਂ ਸਿਮਰਨ ਕਰਿਆ।

ਸਰ ਜੀ, ਹਰ ਏਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਆਉਂ ਤੁਧ ਬਿਨੇ ਅਵਰ ਨ ਜਾਣਾ। ਦੋ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਤੁਧ ਜੀ, ਸੇ ਜਨ ਯੁਗ ਮੈਂ ਸੁਖਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਦਿਨ ਦੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗੁਆਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ।

ਜਿਸਨੂੰ ਕਿਰਪਾ ਕਰੈ ਦਿਨਾ ਅੰਮ੍ਰਿਤਨ ਪਾਇਆ, ਗੁਰਮੁਖ ਲਾਦਾ ਮਨ ਮੁਗਵਾਇਆ, ਤੁਧਿਆ ਬਿਛੋੜਿਆ ਮਿਲਾਇਆ, ਤੂੰ ਦਰਿਆ ਸਭ ਤੁਝ ਹੀ ਮਾਏ, ਤੁਝ ਬਿਨ ਦੂਜਾ ਕੋਈ ਨਾਏ।

ਪੜਿਆ ਮੂਰਖ ਮੁਖਦਾ ਜਨਮ ਪਿਆ ਪ੍ਰਣ ਉਦ ਨਾਨਕ ਦਿਨ ਕੀ ਸਰਨਾ ਜਿੰਦੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਤੇਰੀ ਵਰੀਆ ਅਵਰ ਕਾਜ ਤੇਰਾ ਕਿਤੈ ਨਗਾ ਮਿਲ ਸਾ ਸੰਗਤ।

ਅੱਛਾ ਰਾਖ ਲਿਓ ਮੋਇ ਰਾਖਨ ਹਾਰੇ ਸਾਹਿਬ ਸੰਸਹਾਇ ਪਿਆਰੇ ਦੀਨ ਬੰਧੁ ਸੰਗੇ ਹੰਤਾ ਤਮੋ ਪੁਰੀ ਚਤੁਰਦਸਕੰਤਾ ਕਾਲ ਪਾਏ ਬ੍ਰਹਮਾ ਅਵਤਰਾ ਗੜ ਪਾਏ ਸ਼ਿਵਜੂ ਅਵਤਰਾ ਗੜ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀ ਓ ਵੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸੁਆਰਾ ਨਮਸਕਾਰ ਹੈ ਤਾਂ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਜਸ਼ਨ ਪਜਾਇਓ ਆਦਿ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਿਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸੁਆਰੀ ਸਿਵਕਨ ਗੋ ਸਭ ਗੁਣ ਸੁਖ ਦੀਓ ਸਤਨਨ ਗੋ ਬਲ ਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਪਰੇ ਕੀ ਪੀਰ ਪਛਾਣਤ ਚਿਟੀ ਤੇ ਗੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ

ਸੰਬਤ ਸਤਰੈ ਸਹਿਸ ਭਣਿਜੈ ਆਰਦ ਸਹਿਸ ਮੁਨ ਦੇਨ ਕਹਿਜੈ ਭਾਦਰਵ ਸੁਧੀ ਅਸ਼ਟਮੀ ਰਵਿਵਾਰਾ ਤੀਰਸ ਤਦੋ ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤਰ ਸਮਾਪਤ ਮਸਤ ਸੋਭ ਮਸਤ ਅਵਜੁੰਗ ਦੋਹਰਾ।

ਬਨਵਾਜਾ ਦਾਸ ਜਾਨ ਕਰ ਕਿਰਪਾ ਕਰੋ ਮੋਹੇ ਆਰ ਪਰਾ ਮੈਂ ਆਨ ਦੁਆਰ ਤੋਹੇ ਆਪਣਾ ਜਾਨ ਕਰੋ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾ ਜਾਨ ਦੇ ਹਾਥ ਉਵਾਰੋ ਅੰਮ੍ਰਿਤਸਰ ਬੈਰੀਅਨ ਸੰਘਾਰੋ ਪ੍ਰਿਤਮ ਧਰੋਂ ਭਗਵਤ ਗੋ ਧਿਆਨਾ ਬੌਰ ਕਰੋਂ ਗਵਤਾ ਵਿਦ ਨਾਨਾ ਕ੍ਰਿਸ਼ਨ ਜਥਾ ਮਾ ਚਰਿਤਰੀ ਉਚਾਰੋ ਚੂਕ ਹੋਏ ਕਬਲੇ ਉਸਧਾਰੋ ਕਵਿਉ ਵਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹ ਸੋ ਕਹਿ ਹੋ ਜਗ ਮਾਹੀ

ਪ੍ਰਸਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਭਾਈ ਗਹੇ ਜਪਤੇ ਤੁਮਰੇ ਤਬ ਤੇ ਖੂਆ ਅੰਗ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਹੈ ਮਤ ਇਕ ਨ ਮਾਨਿਓ ਸਿਮਰਤ ਸ਼ਾਸਤਰ ਵੇਦ ਸਭ ਬਹੁ ਭੇਦ ਕਾਇਮ ਏਕ ਨ ਜਾਣਿਓ।

ਸਭ ਜਾਈਆਂ ਸਦਾ ਗੁਰਬਾਣ ਕੀਤਾ ਗੁਰਵਿਟੋਂ ਜਿਸ ਦੇ ਆਏ ਵਡਿਆਈਆਂ ਕਹਿ ਨਾਨਕ ਸੁਣੋ ਸੰਤ ਹੋ ਸਭ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਜਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀ ਆ।

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਸੰਗਤ ਜੀਓ, ਆਪ ਜੀ ਨੇ ਸੋਹਦਾ ਰਹਿਰਾਸ ਸਾਹਿਬ ਬਾਣੀ ਦੇ ਜਪ ਸਰਵਣ ਕੀਤੇ ਹਨ। ਆਓ ਹੁਣ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਸਮੂਹ ਜਥੇ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ ਜੀ, ਕੀਰਤਨ ਦੀ ਇਤਨੀ ਕੁ ਹਾਜ਼ਰੀ ਆਪ ਜੀ ਨੇ ਪ੍ਰਵਾਨ ਕਰਨੀ। ਕੀਰਤਨ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਹਨ, ਤਿਨ੍ਹਾਂ ਦੀ ਆਪ ਜੀ ਸੰਗਤ ਜੀ ਨੇ ਖਿਮਾ ਬਖਸ਼ ਦੇਣੀ। ਸਤਿਗੁਰੂ ਜੀ ਕਿਰਪਾ ਕਰਨ, ਅੱਗੇ ਤੋਂ ਸਰਧਾ ਭਾਵਨਾ ਨਾਲ ਸਤਿਗੁਰੂ ਜੀ ਦੀ ਕੀਰਤਨ ਕਰ ਸਕੀਏ। ਆਓ ਜੀ, ਹੁਣ ਸਾਡੇ ਅਤਿ ਸਤਿਕਾਰਯੋਗ ਗਿਆਨੀ ਦਲਜੀਤ ਸਿੰਘ ਜੀ, ਵਿਦਿਆਰਥੀ ਦਮਦਮੀ ਟਕਸਾਲ, ਉਹਨਾਂ ਪਾਸੋਂ ਰੋਜ਼ਾਨਾ ਦੀ ਤਰ੍ਹਾਂ ਸਤਿਗੁਰੂ ਜੀ ਦੀ ਅੰਮ੍ਰਿਤਮਈ ਬਾਣੀ ਅਤੇ ਗੁਰ ਇਤਿਹਾਸ ਸਰਵਣ ਕਰਨਾ ਕਰੀਏ। ਆਪ ਸਭ ਜੀ ਨੇ ਅਸੀਸ ਬਖਸ਼ ਕਰਨੀ, ਫਤਿਹ ਗਜਾਉਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮ ਕਰਮ ਪਰਾਵਰਨਾਥ ਜੁਗਲ ਚਰਨ ਮਮ ਵੰਦਨਾ ਧਰ ਕਰ ਧਰ ਪਰਮਾਥ ਜਿਸ ਮਹਿ ਅੰਮ੍ਰਿਤ ਗਿਆਨ ਹੈ

0: ਸਤਿਗੁਰ ਹਾਗੈ ਆਨ ਟਿਕਾਇਓ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਮਾਲਕ, ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨ ਵਿੱਚ ਹਾਜ਼ਰੀ ਭਰ ਕੇ ਆਪਣੇ ਮਨੁੱਖਾ ਜੀਵਨ ਦਾ ਲਾਹ ਖੱਟ ਰਹੇ ਸਤਿਸੰਗ ਜਨੋ, ਆਪ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ। ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਕਰਦੇ ਹਜ਼ੂਰੀ ਰਾਗੀ ਭਾਈ ਹਰਬਖਸ਼ ਸਿੰਘ ਜੀ ਉਹਨਾਂ ਦੇ ਜਥੇ ਪਾਸੋਂ ਆਰਤੀ ਆਰਤਾ ਅਤੇ ਗੁਰਬਾਣੀ ਦੇ ਹੋਰ ਰਸ ਭਿੰਨੇ ਸ਼ਬਦਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਗੁਰੂ ਕੇ ਇਤਿਹਾਸ ਦੀ ਲੜੀਵਾਰ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਬੜੇ ਪਿਆਰ ਦੇ ਨਾਲ ਗੁਰੂ ਕਾ ਇਤਿਹਾਸ ਸਰਵਣ ਕਰੀਏ। ਕੱਲ੍ਹ ਦੇ ਦੀਵਾਨ ਵਿੱਚ ਆਪ ਜੀ ਨੇ ਇਹ ਕਥਾ ਸਰਵਣ ਕੀਤੀ ਸੀ, ਜਿਸ ਵੇਲੇ ਬਾਦਸ਼ਾਹ ਜਹਾਂਗੀਰ ਨੇ ਨਜੂਮੀ ਅਤੇ ਸਿਆਣੇ ਮਨੁੱਖਾਂ ਦੇ ਕਹਿਣ 'ਤੇ ਜਿੰਨੇ ਵੀ ਹਕੀਮ ਸਨ ਉਹਨਾਂ ਨੂੰ ਬੁਲਾਇਆ ਅਤੇ ਆਪਣੀ ਜੋ ਬਿਮਾਰੀ ਹੈ, ਦੁੱਖ ਹੈ, ਉਸ ਨੂੰ ਚੈੱਕ ਕਰਵਾਇਆ। ਜਿੰਨੇ ਵੀ ਨੀਮ ਹਕੀਮ ਆਏ ਨੇ ਸਾਰਿਆਂ ਨੇ ਨਬਜ਼ ਫੜੀ ਹੈ, ਇਸ ਦੇ ਰੋਗ ਨੂੰ ਲੱਭਣ ਦਾ ਯਤਨ ਕੀਤਾ ਹੈ। ਪਰ ਸਤਿਸੰਗਤ ਜੀ, ਜਦੋਂ ਬਾਦਸ਼ਾਹ ਦੱਸਦਾ ਕਿ ਰਾਤ ਦੇ ਸਮੇਂ ਸ਼ੇਰ ਆਉਂਦੇ ਹੈ, ਮੈਨੂੰ ਡਰਾਉਂਦੇ ਹੈ, ਉਹਨਾਂ ਤੋਂ ਬਚਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਜਦੋਂ ਯਾਦ ਕਰਦਾ ਹੈ ਤਾਂ ਉਹ ਆਣ ਕੇ ਮੇਰੀ ਰੱਖਿਆ ਕਰਦੇ ਹੈ। ਇਹ ਗੱਲ ਸੁਣ ਕੇ ਹਕੀਮ ਬੜੇ ਹੈਰਾਨ ਹੁੰਦੇ ਨੇ ਅਤੇ ਰਾਜੇ ਨੂੰ, ਬਾਦਸ਼ਾਹ ਨੂੰ ਖੁਸ਼ ਕਰਨ ਵਾਸਤੇ ਕੋਈ ਨਾ ਕੋਈ ਅਜਿਹੀ ਗੱਲ ਕਰਦੇ ਆ ਜਿਹਦੇ ਨਾਲ ਰਾਜਾ ਉਹਨਾਂ 'ਤੇ ਪ੍ਰਸੰਨ ਰਹੇ। ਕਿਸੇ ਦੇ ਕੋਲੋਂ ਵੀ ਇਸ ਦੇ ਰੋਗ ਦਾ ਇਲਾਜ ਨਹੀਂ ਹੋਇਆ। ਇੱਕ ਦਿਨ ਭਾਈ ਜੇਠਾ ਜੀ ਹਕੀਮ ਵਾਲਾ ਸਵਰੂਪ ਬਣਾ ਕੇ ਬਾਦਸ਼ਾਹ ਦੇ ਕੋਲ ਆਏ ਨੇ। ਸਾਰੇ ਦਰਬਾਰ ਦੇ ਵਿੱਚ ਬੈਠੇ ਨੇ ਵੀ ਖਾਓ ਭਾਈ ਜੇਠਾ ਜੀ। ਉਸ ਜਗ੍ਹਾ 'ਤੇ ਗਏ ਨੇ ਜਿੱਥੇ ਬਾਦਸ਼ਾਹ ਜਹਾਂਗੀਰ ਬੈਠਾ ਹੈ। ਪਹਿਰਾਵਾ ਹਕੀਮਾਂ ਵਾਲਾ ਹੈ, ਬੜੀ ਕੀਮਤੀ ਵਸਤਰ ਭਾਈ ਜੇਠਾ ਜੀ ਨੇ ਆਪਣੇ ਸਰੀਰ 'ਤੇ ਧਾਰਨ ਕੀਤੇ ਹੈ। ਜਦੋਂ ਬਾਦਸ਼ਾਹ ਨੇ ਦੇਖਿਆ, ਜਹਾਂਗੀਰ ਨੇ ਦੇਖਿਆ ਕਿ ਕੋਈ ਚੰਗਾ ਹਕੀਮ ਇਹ ਆਇਆ ਹੈ, ਆਪਣੀ ਬਾਂਹ ਅੱਗੇ ਕੀਤੀ ਹੈ ਅਤੇ ਬੋਲਣ ਲੱਗਾ, ਦੱਸਣ ਲੱਗਾ ਜਿਵੇਂ ਪਹਿਲੇ ਹਕੀਮਾਂ ਨੂੰ ਇਹ ਆਪਣੀ ਸਾਰੀ ਹਕੀਕਤ ਸੁਣਾਉਂਦਾ ਸੀ। ਉਸ ਵੇਲੇ ਭਾਈ ਜੇਠਾ ਜੀ ਨੇ ਮਨ੍ਹਾ ਕਰ ਦਿੱਤਾ ਕਿ ਉਹ ਕਾਹਦਾ ਹਕੀਮ ਹੈ ਜਿਹੜਾ ਨਬਜ਼ ਵੇਖ ਕੇ ਉਹ ਰੋਗ ਦੱਸੇ। ਅਸਲ ਦੇ ਵਿੱਚ ਉਹ ਹਕੀਮ ਹੈ ਜਿਹੜਾ ਮਨੁੱਖ ਦਾ ਚਿਹਰਾ ਵੇਖ ਕੇ ਦੱਸ ਦੇਵੇ ਕਿ ਤੈਨੂੰ ਫਲਾਨੀ ਬਿਮਾਰੀ ਹੈ, ਫਲਾਨਾ ਰੋਗ ਹੈ। ਕਹਿਣ ਲੱਗਾ ਮੇਰਾ ਜਿਹੜਾ ਗੁਰੂ ਸੀ ਉਹ

ਕਾਮਲ ਸੀ, ਬੜਾ ਪਹੁੰਚਿਆ ਹੋਇਆ ਸੀ। ਇਤਿਹਾਸਕ ਵਜ਼ਨ ਕਰਕੇ ਬਾਦਸ਼ਾਹ ਨੂੰ ਭਾਈ ਜੇਠਾ ਜੀ ਲਾਂਭੇ ਲੈ ਗਏ ਅਤੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਜਿਹੜੀ ਗੱਲ ਮੈਂ ਤੁਹਾਡੇ ਨਾਲ ਕਰਾਂਗਾ ਨਾ, ਤੁਸੀਂ ਮੇਰੇ ਨਾਲ ਇਹ ਵਾਅਦਾ ਕਰੋ ਕਿ ਇਹ ਗੱਲ ਹੋਰ ਕਿਸੇ ਨਾਲ ਨਹੀਂ ਕਰੋਗੇ, ਅਤੇ ਜੇ ਇਹ ਗੱਲ ਸੱਚੀ ਹੋਵੇਗੀ ਤਾਂ ਮੈਨੂੰ ਤੁਸੀਂ ਸੱਚ ਸੱਚ ਜ਼ਰੂਰ ਦੱਸੋਗੇ। ਬਾਦਸ਼ਾਹ ਦੁਖੀ ਸੀ, ਇਸ ਕਰਕੇ ਇਸਨੇ ਪ੍ਰਣ ਕੀਤਾ ਕਿ ਜੇ ਤੁਹਾਡੀ ਗੱਲ ਠੀਕ ਹੋਈ ਮੈਂ ਬਿਲਕੁਲ ਤੁਹਾਡੀ ਗੱਲ ਦਾ ਸਹੀ ਉੱਤਰ ਦੇਵਾਂਗਾ। ਜਦੋਂ ਇਹ ਗੱਲ ਮੰਨ ਲਈ ਤਾਂ ਫਿਰ ਲਾਂਭੇ ਕਰਕੇ ਇਹਦੇ ਅੰਦਰ ਦਾ ਜਿਹੜਾ ਭਰਮ ਸੀ ਉਸ ਨੂੰ ਦੂਰ ਕਰਨ ਵਾਸਤੇ ਭਾਈ ਜੇਠਾ ਜੀ ਨੇ ਦੱਸਿਆ ਕਿ ਰਾਤ ਨੂੰ ਤੇਰੇ ਕੋਲ ਦੋ ਸ਼ੇਰ ਆਉਂਦੇ ਹੈ, ਇਹਨੂੰ ਡਰਾਉਂਦੇ ਹੈ, ਉਹਨਾਂ ਕੋਲੋਂ ਤੂੰ ਬੜਾ ਡਰਦਾ ਹੈ, ਜਦੋਂ ਤੈਨੂੰ ਡਰ ਲੱਗਦਾ ਹੈ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇਰੀ ਆਣ ਕੇ ਰੱਖਿਆ ਕਰਦੇ ਹੈ। ਇਹ ਗੱਲ ਸੁਣ ਕੇ ਬਾਦਸ਼ਾਹ ਬੜਾ ਹੈਰਾਨ ਹੋਇਆ ਹੈ ਕਿ ਇਸ ਹਕੀਮ ਨੂੰ ਮੇਰੀ ਸਾਰੀ ਜਿਹੜੀ ਹਕੀਕਤ ਹੈ ਉਸ ਬਾਰੇ ਪਤਾ ਹੈ। ਫਿਰ ਭਾਈ ਜੇਠਾ ਜੀ ਕਹਿਣ ਲੱਗੇ ਕਿ ਜਦੋਂ ਉਹ ਸ਼ੇਰ ਜਾਣ ਲੱਗਦੇ ਹੈ ਕੁਝ ਤੈਨੂੰ ਕਹਿ ਕੇ ਜਾਂਦੇ ਹੈ, ਜੇ ਤੈਨੂੰ ਉਹਨਾਂ ਦੀ ਗੱਲ ਸਮਝ ਨਹੀਂ ਆਈ ਤਾਂ ਮੈਂ ਸਮਝਾਵਾਂ। ਬਾਦਸ਼ਾਹ ਨੇ ਜਦੋਂ ਇਹ ਗੱਲ ਸੁਣੀ ਹੈ ਕਹਿਣ ਲੱਗਾ, ਹਾਂ ਮੈਨੂੰ ਉਹਨਾਂ ਦੀ ਗੱਲ ਜਿਹੜੀ ਸਮਝ ਨਹੀਂ ਆ ਰਹੀ ਉਹ ਕੀ ਕਹਿਣਾ ਚਾਹੁੰਦੇ ਹੈ। ਉਸ ਵੇਲੇ ਭਾਈ ਜੇਠਾ ਜੀ ਨੇ ਕਿਹਾ ਕਿ ਜਦੋਂ ਤੇਰੇ 'ਤੇ 60 ਸਦੀ ਆਈ ਸੀ ਉਸ ਵੇਲੇ ਤੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਬੇਨਤੀ ਕੀਤੀ ਸੀ ਕਿ ਮਹਾਰਾਜ 40 ਦਿਨ ਵਾਸਤੇ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਮੇਰੇ ਵਾਸਤੇ ਜਪ ਕਰੋ, ਉਸ ਤੋਂ ਬਾਅਦ ਮੈਂ ਤੁਹਾਨੂੰ ਫਿਰ ਵਾਪਸ ਬੁਲਾ ਲਵਾਂਗਾ। ਅਤੇ ਹੁਣ 40 ਦਿਨਾਂ ਤੋਂ ਵਧੀਕ ਸਮਾਂ ਹੋ ਗਿਆ ਹੈ ਅਤੇ ਅਜੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਨੇ, ਤੂੰ ਉਹਨਾਂ ਨੂੰ ਬਾਹਰ ਨਹੀਂ ਕੱਢਿਆ, ਇਸ ਕਰਕੇ ਇਹ ਸਾਰੀ ਜਿਹੜੀ ਗੱਲ ਹੈ ਨਾ ਇਹ ਘਟਨਾ ਤੇਰੇ ਨਾਲ ਵਾਪਰ ਰਹੀ ਹੈ। ਇਹਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਛੇਤੀ ਤੋਂ ਛੇਤੀ ਕਿਲੇ ਵਿੱਚੋਂ ਬਾਹਰ ਲਿਆਉਣਾ ਚਾਹੀਦਾ ਹੈ। ਇਹ ਗੱਲ ਮੰਨ ਲਈ ਸਤਿਸੰਗ ਜੀ। ਜਦੋਂ ਬਾਦਸ਼ਾਹ ਜਹਾਂਗੀਰ ਭਾਈ ਜੇਠਾ ਜੀ ਨੂੰ ਪੈਸੇ ਦੇਣ ਲੱਗੇ ਨਾ ਤਾਂ ਭਾਈ ਜੇਠਾ ਜੀ ਨੇ ਮਨਾ ਕਰ ਦਿੱਤਾ ਹੈ ਮਾਇਆ ਲੈਣ ਤੋਂ ਕਿ ਮੈਂ ਉਦੋਂ ਲਵਾਂਗਾ ਜਦੋਂ ਸਤਿਗੁਰੂ ਜੀ ਤੇਰੇ ਕੋਲ ਆਉਣਗੇ, ਉਹਨਾਂ ਨਾਲ ਆ ਕੇ ਤੇਰੇ ਕੋਲੋਂ ਇਹ ਮਾਇਆ ਜ਼ਰੂਰ ਲਵਾਂਗਾ। ਇਹ ਕਹਿ ਕੇ ਭਾਈ ਜੇਠਾ ਜੀ ਇਹਦੀ ਕਚਹਿਰੀ 'ਚੋਂ ਬਾਹਰ ਆਏ ਨੇ ਅਤੇ ਆਪਣੇ ਅਸਥਾਨ ਵੱਲ ਨੂੰ ਚੱਲ ਪਏ ਨੇ। ਬਾਦਸ਼ਾਹ

0: ਵਾਪਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਕੋਲ ਆਏ ਨੇ। ਉੱਥੇ ਸਾਰੇ ਹੀ ਗੁਰਸਿੱਖ ਬਾਬਾ ਬੁੱਢਾ ਜੀ ਆਦਿਕ ਬੈਠੇ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੈਠੇ ਹੋਏ ਨੇ ਅਤੇ ਭਾਈ ਜੇਠਾ ਜੀ ਸਤਿਗੁਰੂ ਜੀ ਦੇ ਕੋਲ ਜਦੋਂ ਆਏ ਨੇ ਨਾ, ਅਤੇ ਉਸ ਵੇਲੇ ਸਤਿਗੁਰੂ ਜੀ ਨੇ ਭਾਈ ਜੇਠਾ ਜੀ ਨੂੰ ਇਹਨਾਂ ਦੇ ਅੰਦਰ ਦਾ ਭੁਲੇਖਾ ਦੂਰ ਕਰਨ ਵਾਸਤੇ ਇਹ ਵਚਨ ਕਿਹਾ ਹੈ ਕਿ ਭਾਈ ਜੇਠਾ ਜੀ ਉੱਠੋ ਅਤੇ ਜਮੁਨਾ ਦੇ ਕੰਢੇ 'ਤੇ ਜਾਓ ਤੁਸੀਂ। ਇੱਕ ਇਹਨਾਂ ਨੇ ਗੰਗਾ ਸਾਗਰ ਦਿੱਤਾ ਹੈ ਅਤੇ ਇਸ ਵਿੱਚ ਪਾਣੀ ਜਿਹੜਾ ਤੁਸੀਂ ਭਰ ਕੇ ਲੈ ਕੇ ਆਓ। ਇਹ ਵਚਨ ਭਾਈ ਜੇਠਾ ਜੀ ਨੂੰ ਸਤਿਗੁਰੂ ਜੀ ਨੇ ਕਹੇ ਨੇ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਆਰੰਭ ਹੋ ਰਹੇ ਨੇ, ਆਹ ਬੜੀ ਪਿਆਰ ਦੇ ਨਾਲ ਸਰਵਣ ਕਰੋ ਜੀ।
1: ਉੱਠ ਕਰ ਅਤਸ਼ਿਨ ਭਰ ਲਿਆਇਓ।
0: ਭਾਈ ਜੇਠਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਵਚਨ ਸੁਣ ਕੇ ਉੱਠੇ ਨੇ ਅਤੇ ਛੇਤੀ ਦੇ ਨਾਲ ਜਮੁਨਾ 'ਤੇ ਗਏ ਨੇ। ਉਹ ਜਿਹੜਾ ਗੰਗਾ ਸਾਗਰ ਸੀ ਉਸਨੂੰ ਭਰ ਕੇ ਲਿਆਏ ਹਨ।
1: ਸਤਿਗੁਰ ਆਗੈ ਆਣ ਟਿਕਾਇਓ।
0: ਅਤੇ ਉਹ ਜਲ ਵਾਲਾ ਜਿਹੜਾ ਕੜਾ ਸੀ ਸਤਿਗੁਰੂ ਜੀ ਦੇ ਅੱਗੇ ਆਣ ਕੇ ਟਿਕਾ ਦਿੱਤਾ ਹੈ।
1: ਬਹੁਰ ਕਰਿਓ ਸ੍ਰੀ ਮੁਖ ਫੁਰਮਾਵਨ।
0: ਇਸ ਤੋਂ ਬਾਅਦ ਫਿਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਸ੍ਰੀ ਮੁਖ ਤੋਂ ਇਹ ਵਚਨ ਕੀਤਾ ਹੈ।
1: ਲੇ ਅਬ ਜਾਹੋ ਕਰਹੋ ਤਹਿ ਪਾਵਨ।
0: ਭਾਈ ਜੇਠਾ ਜੀ ਹੁਣ ਤੁਸੀਂ

0: ਤੇ ਫਿਰ ਉੱਥੇ ਹੀ ਜਲ ਜਾ ਕੇ ਪਾ ਦਿੱਤਾ ਹੈ।
1: ਆਏ ਖਰੋ ਕਰ ਜੋਰ ਅਗਾਰੀ।
0: ਇਹ ਸਾਰੀ ਖੇਡ ਜਦੋਂ ਵਾਪਰੀ ਹੈ ਨਾ, ਫਿਰ ਭਾਈ ਜੇਠਾ ਜੀ ਸਤਿਗੁਰੂ ਜੀ ਦੇ ਅੱਗੇ ਆਣ ਕੇ ਹੱਥ ਜੋੜ ਕੇ ਖੜੇ ਹੋਏ ਹਨ।
1: ਇਹ ਸਿੱਖਿਆ ਕੇ ਗੁਰੂ ਉਚਾਰੀ।
0: ਸਤਿਗੁਰੂ ਜੀ ਨੇ ਸਿੱਖਿਆ ਦੇਣ ਵਾਸਤੇ ਫਿਰ ਵਚਨ ਉਚਾਰਨ ਕੀਤਾ ਹੈ।
1: ਜਬ ਗੰਗਾ ਸਾਗਰ ਭਰ ਆਨਾ।
0: ਸਤਿਗੁਰੂ ਜੀ ਕਹਿੰਦੇ ਭਾਈ ਜੇਠਾ ਜੀ, ਜਦੋਂ ਤੁਸੀਂ ਜਮਨਾ ਦੇ ਵਿੱਚੋਂ ਗੰਗਾ ਸਾਗਰ ਜਲ ਦਾ ਭਰ ਕੇ ਲਿਆਂਦਾ ਸੀ।
1: ਘਟਿਓ ਕੇ ਨਹਿ ਜਲ ਨਦੀ ਮਹਾਨਾ।
0: ਨਦੀ ਦੇ ਵਿੱਚ ਜਿਹੜਾ ਬਹੁਤਾ ਜਲ ਸੀ ਉਹ ਘਟਿਆ ਸੀ ਕਿ ਜਾਂ ਨਹੀਂ ਘਟਿਆ।
1: ਬਹੁਰ ਜਾਏ ਤਿਸਕੇ ਮਦ ਗੇਰਾ।
0: ਤੇ ਬਹੁਰ ਜਾਏ ਤਿਸਕੇ ਮਦ ਗੇਰਾ। ਤੇ ਫਿਰ ਜਦੋਂ ਤੁਸੀਂ ਵਾਪਸ ਜਾ ਕੇ ਜਲ ਉਹਦੇ ਵਿੱਚ ਸੁੱਟਿਆ ਹੈ ਜਾਂ ਉਹਦੇ ਵਿੱਚ ਪਾਇਆ ਸੀ।
1: ਬੜਿਓ ਕੇ ਨਹਿ ਕੈਸੇ ਤਬ ਹੀਰਾ।
0: ਉਸ ਸਮੇਂ ਨਦੀ ਦਾ ਪਾਣੀ ਵਧਿਆ ਕਿ ਜਾਂ ਨਹੀਂ, ਤੁਸੀਂ ਕਿਵੇਂ ਇਹ ਸਾਰੀ ਗੱਲ ਦੇਖੀ ਹੈ।
1: ਸੁਣ ਜੇਠੇ ਕਰ ਜੋਰਤ ਕਹਿਓ।
0: ਗੁਰੂ ਕੇ ਵਚਨ ਸੁਣ ਕੇ ਭਾਈ ਜੇਠਾ ਜੀ ਨੇ ਹੱਥ ਜੋੜਿਆ।

0: ਸਾਹਿਬ ਜੀ ਨੇ ਜਦੋਂ ਭਾਈ ਜੇਠਾ ਜੀ ਦੀ ਇਹ ਗੱਲ ਸੁਣੀ ਹੈ ਨਾ, ਫਿਰ ਇਹਨਾਂ ਨੂੰ ਸਮਝਾਉਣ ਵਾਸਤੇ ਵਚਨ ਕੀਤਾ ਹੈ।
1: ਆਪਣ ਬਿਖੈ ਜਾਨੋ ਬਿਦ ਇਹ,
0: ਭਾਈ ਜੇਠਾ ਜੀ ਬਸ ਇਹ ਜਿਹੜੀ ਵਿਧੀ ਹੈ ਨਾ, ਇਹ ਤੁਸੀਂ ਆਪਣੇ 'ਤੇ ਲਾ ਕੇ ਦੇਖੋ। ਇਸ ਗੱਲ ਨੂੰ ਤੁਸੀਂ ਆਪਣੇ ਆਪ ਦੇ ਨਾਲ ਤੁਸੀਂ ਅਜਮਾ ਕੇ ਦੇਖਣਾ ਕਰੋ।
1: ਗੁਰੂ ਗ੍ਰਹਿ ਸਕਤ ਚਲਤ ਜਲ ਸਲਤਾ,
0: ਗੁਰੂ ਘਰ ਜਿਹੜਾ ਹੈ ਨਾ, ਗੁਰੂ ਘਰ ਦੇ ਵਿੱਚ ਜਿਹੜੀ ਸ਼ਕਤੀ ਹੈ ਇਹ ਇਸ ਤਰ੍ਹਾਂ ਚੱਲਦੀ ਹੈ ਜਿਵੇਂ ਨਦੀ ਦਾ ਪਾਣੀ

0: ਸਤਿਗੁਰੂ ਜੀ ਕਹਿੰਦੇ ਗੱਲ ਮਨ ਵਿੱਚ ਸਮਝ ਕੇ ਨਿਰਣਾ ਕਰ ਕਿ ਤੇਰੇ ਕੋਲ ਗੁਰੂ ਨਾਲੋਂ ਜ਼ਿਆਦਾ ਸ਼ਕਤੀ ਹੈ ਜਾਂ ਗੁਰੂ ਦੇ ਕੋਲ ਤੇਰੇ ਨਾਲੋਂ ਘੱਟ ਸ਼ਕਤੀ ਹੈ, ਇਸ ਗੱਲ ਨੂੰ ਸਮਝਣਾ ਕਰ।
1: ਇਸਕੇ ਕਹੇ ਸਾਹੋ ਕੇ ਪਾਸ,
0: ਇਸਕੇ ਕਹੇ ਸਾਹੋ ਕੇ ਪਾਸ। ਸਤਿਗੁਰੂ ਜੀ ਕਹਿੰਦੇ ਕਿਸ ਦੇ ਕਹਿਣ ਤੇ? ਬਾਦਸ਼ਾਹ ਦੇ ਕੋਲ।
1: ਕਰਾ ਮਾਤ ਕੋ ਕੀਨ ਪ੍ਰਕਾਸ਼,
0: ਕਰਾ ਮਾਤ ਤੂੰ ਪ੍ਰਗਟ ਕੀਤੀ ਹੈ, ਕਿਸ ਦੇ ਕਹਿਣ ਤੇ ਬਾਦਸ਼ਾਹ ਨੂੰ ਤੂੰ ਕਰਾ ਮਾਤ ਦਿਖਾਈ ਹੈ।
1: ਜਾਤੇ ਉਚਿਤ ਦੰਡ ਕੇ ਹੈ,
0: ਸਤਿਗੁਰੂ ਜੀ ਕਹਿੰਦੇ ਇਸ ਵਾਸਤੇ ਤੁਸੀਂ ਸਜ਼ਾ ਦੇ ਯੋਗ ਹੋ।
1: ਗੁਰ ਆਗਿਆ ਤੇ ਬਾਹਰ ਚ ਹੈ,
0: ਤੁਸੀਂ ਗੁਰੂ ਮਹਾਰਾਜ ਜੀ ਦੇ ਹੁਕਮ ਤੋਂ ਬਾਹਰ ਚੱਲਣਾ ਚਾਹੁੰਦੇ ਹੋ, ਗੁਰੂ ਦੀ ਆਗਿਆ ਤੋਂ ਬਾਹਰ ਹੋਣਾ ਚਾਹੁੰਦੇ ਹੋ।
1: ਤਬ ਜੇਠੇ ਕਰ ਜ਼ੋਰ ਬਖਾਨਾ,
0: ਜਦੋਂ ਸਤਿਗੁਰੂ ਜੀ ਨੇ ਇਹ ਗੱਲ ਪ੍ਰਤੱਖ ਕਰ ਦਿੱਤੀ, ਪ੍ਰਗਟ ਕਰ ਦਿੱਤੀ ਨਾ, ਤੇ ਭਾਈ ਜੇਠਾ ਜੀ ਨੇ ਬੜੇ ਪਿਆਰ ਨਾਲ ਬੜੀ ਨਿਮਰਤਾ ਨਾਲ ਹੱਥ ਜੋੜੇ ਹਨ।
1: ਮੈਂ ਗੁਰ ਬਚਨ ਪ੍ਰੇਮ ਤੇ ਮਾਨਾ,
0: ਮਹਾਰਾਜ ਮੈਂ ਆਪ ਜੀ ਦਾ ਜਿਹੜਾ ਬਚਨ ਹੈ ਨਾ ਇਸ ਨੂੰ ਬੜੇ ਪ੍ਰੇਮ ਦੇ

0: ਲੱਖ ਭੇਦ ਨਾ ਤੇਤੀ। ਜਿੰਨੀ ਵੀ ਆਪ ਜੀ ਦੀ ਸਿੱਖ ਸੰਗਤ ਹੈ ਨਾ ਬਾਬਾ ਬੁੱਢਾ ਜੀ ਅਤੇ ਆਪ ਜੀ ਦੇ ਵਿੱਚ, ਉਹ ਕੋਈ ਰਤਾ ਭਰ ਵੀ ਭੇਦ ਨਹੀਂ ਸਮਝਦੀ।
1: ਹੁਕਮ ਪਾਏ ਪੂਰਬ ਇਨਕੇਰਾ,
0: ਹੁਕਮ ਪਾਏ ਪੂਰਬ ਇਨਕੇਰਾ। ਪਹਿਲਾਂ ਨਾ ਬਾਬਾ ਬੁੱਢਾ ਜੀ ਦਾ ਅਸੀਂ ਹੁਕਮ ਪ੍ਰਾਪਤ ਕੀਤਾ ਹੈ,
1: ਹਰ ਸੰਗਤ ਮਹਿ ਸੰਕਟ ਹੇਰਾ।
0: ਦੂਸਰਾ ਫਿਰ ਸੰਗਤ ਦੇ ਵਿੱਚ ਸੰਕਟ ਦੇਖਿਆ।

0: ਜਾਂ ਉਹਨਾਂ ਦੀ ਵਿਆਕੁਲਤਾ ਦੇਖ ਕੇ ਉਹਨਾਂ ਨੂੰ ਆਪ ਜੀ ਦੇ ਵਿਛੋੜੇ ਕਰਕੇ ਵਿਲਕਦਿਆਂ ਹੋਇਆਂ ਦੇਖ ਕਰਕੇ ਪਰਉਪਕਾਰ ਕਰਨ ਵਾਸਤੇ ਇਹ ਜਿਹੜੀ ਮੈਂ ਖੇਡ ਹੈ ਇਹ ਖੇਡੀ ਹੈ।
1: ਗੁਰਸਿੱਖ ਹੋਵੇ ਚਿੰਤ ਬਹੀਨ,
0: ਆਪ ਜੀ ਦੇ ਜਿਹੜੇ ਗੁਰਸਿੱਖ ਨੇ ਉਹ ਚਿੰਤਾ ਤੋਂ ਰਹਿਤ ਹੋ ਜਾਣ।
1: ਆਪਣੇ ਹਿੱਤ ਮੈਂ ਨਹੀਂ ਦਿਖਾਈ,
0: ਮਹਾਰਾਜ ਇਹ ਜਿਹੜੀ ਕਰਾਮਾਤ ਹੈ ਨਾ ਮੈਂ ਆਪਣੇ ਵਾਸਤੇ ਨਹੀਂ

0: ਭਲਾ ਇਸ ਦੇ ਵਿੱਚ ਅਸੀਂ ਦੇਖਿਆ ਹੈ ਤਾਂ ਸਾਰੀ ਜਿਹੜੀ ਖੇਡ ਹੈ ਨਾ ਇਸ ਨੂੰ ਖੇਡਣਾ ਕੀਤਾ ਹੈ।
1: ਤਾਂ ਮੈਂ ਕਹਿਓ ਪਾਵਕ ਰਿਜ ਹੈ,
0: ਮੈਂ ਤਾਂ ਕਿਹਾ ਕਿ ਮਹਾਰਾਜ ਭਾਈ ਜੇਠਾ ਜੀ ਨੂੰ ਕਿ ਤੁਸੀਂ ਹੁਣ ਸਤਿਗੁਰੂ ਜੀ ਨੂੰ ਬਾਹਰ ਲਿਆਉਣ ਵਾਸਤੇ

0: ਆਉਂਦਾ ਹੈ ਨਾ, ਤਿਵੇਂ ਆਪ ਜੀ ਹੁਣ ਕਰਨਾ ਕਰੋ।
1: ਸੁਨ ਬਿਰਦ ਤੇ ਨਿਜ ਮਾਤ ਸੰਦੇਸਾ,
0: ਸੁਨ ਬਿਰਦ ਤੇ ਨਿਜ ਮਾਤ ਸੰਦੇਸਾ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਬਾ ਬੁੱਢਾ ਜੀ ਦੇ ਕੋਲੋਂ ਆਪਣੀ ਮਾਤਾ ਗੰਗਾ ਜੀ ਦਾ ਸੰਦੇਸਾ ਸੁਣਿਆ ਹੈ,
1: ਬੋਲਤ ਭਏ ਗੁਰੂ ਜਗਤੇਸਾ,
0: ਜਗਤ ਦੇ ਈਸ਼ਵਰ ਜਗਤ ਦੇ ਮਾਲਕ ਗੁਰੂ

0: ਇਹਨਾਂ ਸਾਰਿਆਂ ਦੀ ਮਤੀ ਨਾਲ ਸਲਾਹ ਨਾਲ ਹੀ ਵੱਡਾ ਯਤਨ ਕੀਤਾ ਹੈ।
1: ਤਾਉ ਹਮ ਕਹਾਂ ਸਕਹਿ ਕਹਿ ਬਾਣੀ।
0: ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਫਿਰ ਅਸੀਂ ਕੀ ਵਚਨ ਕਹਿ ਸਕਦੇ, ਅਸੀਂ ਕੀ ਵਚਨ ਕਰ ਸਕਦੇ ਹਾਂ।
1: ਤਾਉ ਨਾ ਆਸੀ ਤੈ ਕ੍ਰਿਤ ਠਾਨੀ।
0: ਪਰ ਸਤਿਗੁਰੂ ਜੀ ਕਹਿੰਦੇ ਇਹ ਜਿਹੜੀ ਕ੍ਰਿਤ ਹੈ ਨਾ ਤੁਸੀਂ ਠੀਕ ਨਹੀਂ ਕੀਤੀ, ਫਿਰ ਵੀ ਤੁਸੀਂ ਇਹ ਜਿਹੜਾ ਕਾਰਜ ਚੰਗਾ ਨਹੀਂ ਕੀਤਾ।
1: ਹਜ਼ਾਰ ਜਰਨ ਕੀ ਵੱਡ ਵਡਿਆਈ।
0: ਹਜ਼ਾਰ ਸ਼ਕਤੀਆਂ ਨੂੰ ਜਰਨ ਵਿੱਚ ਹੀ ਵੱਡੀ ਵਡਿਆਈ ਹੈ।
1: ਮਹਿਮਾ ਕਹਿ ਸੰਤ ਸਮਦਾਈ।
0: ਰੱਬ ਦੇ ਪਿਆਰੇ ਜਿਹੜੇ ਸਾਰੇ ਨੇ ਉਹ ਇਹ ਮਹਿਮਾ ਕਹਿੰਦੇ ਹੈ, ਇਹ ਵਡਿਆਈ ਕਰਦੇ ਕਿ ਜਿਹੜੀਆਂ ਹਜ਼ਾਰ ਸ਼ਕਤੀਆਂ ਨੇ ਜਿਹੜਾ ਇਹਨਾਂ ਨੂੰ ਜਰ ਲੈਂਦਾ ਉਹਦੀ ਵੱਡੀ ਵਡਿਆਈ ਹੈ, ਉਹਦੀ ਸੰਸਾਰ ਵਿੱਚ

0: ਤਾਂ ਸੰਗਤ ਜੀ, ਗੁਰੂ ਸਾਹਿਬ ਜੀ ਦਾ ਜਿਹੜਾ ਸੈਨਾਪਤੀ ਸੀ ਨਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸੈਨਾ ਦਾ ਜਿਹੜਾ ਮੁਖੀ ਸੀ, ਉਹਨਾਂ ਨੇ ਇੱਕ ਆਪਣਾ ਸੇਵਕ ਸਤਿਗੁਰੂ ਜੀ ਦੇ ਪਾਸ ਭੇਜਿਆ ਅਤੇ ਉਹ ਸਤਿਗੁਰੂ ਜੀ ਦੇ ਕੋਲ ਆਇਆ ਹੈ।
1: ਦਰਸ਼ਨ ਦੇਖਤ ਜੋਰ ਕਰ ਨਮੋ ਕਰੀ ਅਰਦਾਸ।
0: ਉਸ ਸਿੱਖ ਨੇ ਜਦੋਂ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਨੇ ਨਾ, ਹੱਥ ਜੋੜੇ ਜਾਂ

0: ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਿਆ ਤੇ ਵਚਨ ਕੀਤਾ ਹੈ,
1: ਬ੍ਰਿਧ ਸਾਹਿਬ ਤੁਮ ਸੁਮਤ ਬਿਲੰਦ,
0: ਬ੍ਰਿਧ ਸਾਹਿਬ ਤੁਮ ਸੁਮਤ ਬਿਲੰਦ, ਕਿ ਬਾਬਾ ਬੁੱਢਾ ਜੀ ਤੁਸੀਂ ਬਹੁਤ ਸਿਆਣੇ ਹੋ।

0: ਪਾਤਸ਼ਾਹ ਜੀ ਨਾਲ ਮੇਲ ਨਹੀਂ ਬਣਦਾ, ਉਦੋਂ ਤੱਕ ਡੇਰੇ ਦਾ ਸਾਰਾ ਜਿਹੜਾ ਪ੍ਰਬੰਧ ਹੈ ਉਸਨੂੰ ਤੁਸੀਂ ਸੰਭਾਲਣਾ ਕਰੋ।
1: ਸਭ ਕੋ ਦੀਜਹਿ ਖਾਨਾ ਦਾ ਨਾ,
0: ਸਾਰਿਆਂ ਨੂੰ ਹੀ, ਭਾਵੇਂ ਗੁਰੂ ਕੇ ਸਿੱਖ ਨੇ ਜਾਂ ਘੋੜੇ ਨੇ, ਸਾਰਿਆਂ ਨੂੰ ਖਾਣਾ।

0: ਲੰਗਰ ਦਾ ਇਲਾਕਾ ਹੈ ਨਾ, ਉਸ ਪਾਸੇ ਜਿੱਥੇ ਵੀ ਬਹੁਤਾ ਹਰਿਆ ਤੁਹਾਨੂੰ ਦੇਖਣ ਨੂੰ ਮਿਲੇ,
1: ਜਾਏ ਕਰੋ ਅਬ ਡੇਰਾ ਤਹਾ,
0: ਉੱਥੇ ਹੀ ਹੁਣ ਤੁਸੀਂ ਜਾ ਕੇ ਡੇਰਾ ਕਰਨਾ ਕਰੋ।
1: ਹਮ ਜਬ ਕਰੇ ਹਕਾਰਨ ਆਵੋ,
0: ਜਦੋਂ ਅਸੀਂ ਤੁਹਾਨੂੰ ਬੁਲਾਉਣਾ ਕਰੀਏ ਨਾ, ਉਸ ਸਮੇਂ ਤੁਸੀਂ ਸਾਡੇ ਕੋਲ ਆਉਣਾ ਕਰਿਓ।
1: ਤਾਵਤ ਤਿਰਨ ਤੁਰੰਗ ਚਰਾਵੋ,
0: ਉਦੋਂ ਤੱਕ ਤੁਸੀਂ ਘੋੜਿਆਂ ਨੂੰ ਉੱਥੇ ਜਿਹੜਾ

ਅਸ ਅਸਵਹੀਰੀ ਰਾਤ ਦੇ ਸਮੇਂ ਬਾਬਾ ਬੁੱਢਾ ਜੀ ਇੱਥੇ ਵਿਸ਼ਰਾਮ ਕੀਤਾ ਟਿਕੇਨੇ, ਅਤੇ ਜਿਹੜੇ ਤਬੇਲੇ ਵਿੱਚ ਕਮਜ਼ੋਰ ਘੋੜੇ ਸਨ ਜਿਹੜੇ

0: ਫਿਰ ਸਤਿਗੁਰੂ ਜੀ ਨੇ ਜਿੱਥੇ ਦੱਸਿਆ ਜਿਸ ਪਾਸੇ ਨੂੰ ਜਾਣ ਵਾਸਤੇ ਉਸ ਪਾਸੇ ਨੂੰ ਚਲੇ ਹਨ।
1: ਦੀਰਘ ਪੰਥ ਉਲੰਘ ਨਿਹਾਰਾ,
0: ਬਹੁਤ ਵੱਡਾ ਪਿੰਡ ਲੰਘਿਆ ਅਤੇ

0: ਆਸੇ ਹੋ ਕੇ ਡੇਰਾ ਕੀਤਾ, ਇੱਕ ਪਾਸੇ ਜਿਹੜਾ ਉਹ ਗਏ ਹਨ।
1: ਅਰਦਤ ਰਿਰਣ ਦੇਖਤ ਹਰ ਖਾਏ।
0: ਜਦੋਂ ਇਸ ਨਗਰ ਤੋਂ ਪੰਜ ਕੁ

ਦਾ ਹੈ, ਉਹ ਸਾਰਿਆਂ ਨੂੰ ਮੁਹੱਈਆ ਕੀਤਾ ਹੈ। ਘੋੜਿਆਂ ਵਾਸਤੇ ਵੀ ਦਾਣਾ ਅਤੇ ਹਰਿਆ ਜਿਹੜਾ ਘਾਹ ਹੈ ਉਹਦਾ ਪ੍ਰਬੰਧ ਕੀਤਾ ਹੈ। ਜੋ ਸੂਰਮਿਆਂ ਨੂੰ ਚਾਹੀਦਾ ਹੈ ਉਹ ਸੂਰਮਿਆਂ ਨੇ ਵੀ ਸਭ ਕੁਝ ਬਾਬਾ ਜੀ ਦੇ

0: ਤੇ ਦਿੱਲੀ ਦੇ ਵਿੱਚ ਬਾਦਸ਼ਾਹ ਜੀ ਨਾਲ ਮਿਲ ਕਰਕੇ
1: ਜਬ ਲੋ ਛੱਡੇ ਨਾ ਸਤਿਗੁਰ ਨਾਥ,
0: ਜਦੋਂ ਤੱਕ ਸਤਿਗੁਰ ਜੀ ਵਾਪਸ ਨਹੀਂ ਨਾ ਆਉਂਦੇ, ਜਦੋਂ ਤੱਕ ਅੰਮ੍ਰਿਤਸਰ ਨੂੰ ਵਾਪਸ ਸਤਿਗੁਰ ਜੀ ਚੜ੍ਹਾਈ ਨਹੀਂ ਕਰਦੇ,
1: ਤਬ ਲੋ ਤਹਾਂ ਟਿਕਾਇਓ ਡੇਰਾ,
0: ਉਦੋਂ ਤੱਕ ਸਤ ਸੰਗਤ ਜੀ ਬਾਬਾ ਬੁੱਢਾ ਜੀ ਆਪਣਾ ਦਲ ਪੰਥ ਲੈ ਕੇ ਨਾ ਇਸ ਅਸਥਾਨ 'ਤੇ ਡੇਰਾ ਲਾ ਕੇ ਰਹੇ ਨੇ। ਉਹਨਾਂ 'ਚ ਬਾਬਾ ਬੁੱਢਾ ਜੀ ਨੇ ਇੱਥੇ ਹੀ ਆਪਣਾ ਡੇਰਾ ਰੱਖਿਆ ਹੈ।
1: ਸਹਿਤ ਤੁਰੰਗਨ ਹਰਖ ਕਨੇਰਾ,
0: ਘੋੜਿਆਂ ਦੇ ਸਮੇਤ ਸਾਰਾ ਦਲ ਪੰਥ ਇੱਥੇ ਟਿਕਿਆ ਹੋਇਆ, ਸਾਰੇ ਬੜੇ ਖੁਸ਼ ਹਨ।
1: ਅਬ ਲਓ ਤਿਸ ਥਲ ਚਿੰਨ ਤਖੰਤੇ,
0: ਕਵੀ ਰਾਜ ਕਵੀ ਸੰਤੋਖ ਸਿੰਘ ਜੀ ਇੱਥੇ ਦੱਸ ਰਹੇ ਨੇ ਕਿ ਜਿੱਥੇ ਬਾਬਾ ਬੁੱਢਾ ਜੀ ਨੇ ਬਾਂਗਰ ਵਾਲੀ ਪਾਸੇ ਡੇਰਾ ਕੀਤਾ ਸੀ ਗੁਰੂ ਜੀ ਦੇ ਦੱਸੇ ਹੋਏ ਅਸਥਾਨ 'ਤੇ, ਹੁਣ ਤੱਕ ਇੱਥੇ ਬਾਬਾ ਬੁੱਢਾ ਜੀ ਦੀਆਂ ਨਿਸ਼ਾਨੀਆਂ ਜਿਹੜੀਆਂ ਨੇ ਨਾ

0: ਚੇਤੇ ਕਰਦੇ ਆ, ਉਹਦੇ ਦਰਸ਼ਨ ਕਰਦੇ ਹਨ।
1: ਕਬ ਸਿੱਖ ਬੈਠੇ ਸੇਵ ਕਰੰਤਾ,
0: ਇੱਥੇ ਕਿਉਂਕਿ ਸਮਾਂ ਜਿਹੜਾ ਬੜਾ ਭਿਆਨਕ ਸੀ, ਉਦੋਂ ਤੁਰਕਾਂ ਦਾ ਰਾਜ ਸੀ, ਇਸ ਵਾਸਤੇ ਕਦੇ ਕਦੇ ਉਸ ਅਸਥਾਨ ਦੀ ਸੇਵਾ ਕਰਨ ਵਾਸਤੇ ਇੱਥੇ ਸਿੱਖ ਸੇਵਕ ਜਿਹੜਾ ਸੀ ਉਹ ਬੈਠਦਾ ਸੀ।
1: ਤੁਰਕ ਰਾਜ ਕਰ ਨਹੀਂ ਰਹੰਤਾ,
0: ਤੁਰਕਾਂ ਦਾ ਰਾਜ ਸੀ, ਤੁਰਕਾਂ ਤੋਂ ਡਰਦਾ ਕੋਈ ਇੱਥੇ ਰਹਿੰਦਾ ਨਹੀਂ ਸੀ ਇਸ ਅਸਥਾਨ ਦੀ ਸੇਵਾ ਵਾਸਤੇ। ਕਦੇ ਕਦੇ ਕੋਈ ਸਿੱਖ ਆਉਂਦਾ ਸੀ ਥੋੜ੍ਹੇ ਸਮੇਂ ਵਾਸਤੇ ਇਸ ਅਸਥਾਨ ਦੀ

0: ਸੰਗਤ ਜੀ ਇੱਧਰ ਭਾਈ ਜੇਠਾ ਜੀ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਜਿਹੜਾ ਆਪਣਾ ਉਮਰਾਵ ਛੇਤੀ ਦੇ ਨਾਲ ਭੇਜਿਆ ਸੀ
1: ਪਹੁੰਚਿਓ ਜਾਏ ਭਿਖੇ ਗੁਰਪੂਰਨ
0: ਜਾ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸ ਪਹੁੰਚਿਆ ਅਤੇ ਪੂਰਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ

0: ਕਿ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਮੇਰੀ ਰੱਖਿਆ ਕੀਤੀ, ਮੈਨੂੰ ਮੌਤ ਤੋਂ ਬਚਾਇਆ ਹੈ।
1: ਅਬ ਆਵੋ ਦਰਸ਼ਨ ਦੇਹੋ ਸੁੰਦਰ।
0: ਹੁਣ ਆਪ ਜੀ ਗਵਾਲੀਅਰ ਦੇ ਕਿਲੇ ਵਿੱਚੋਂ ਵਾਪਸ ਆਵੋ ਅਤੇ ਸਾਨੂੰ ਆਪਣੇ ਸੁੰਦਰ ਜਿਹੜੇ ਦਰਸ਼ਨ

0: ਗੁਰੂ ਕਹਿਓ ਇਸ ਥਾਨ ਸੁਖਾਰੇ।
1: ਜੇ ਸਤਿਗੁਰੂ ਜੀ ਨੇ ਇਸ ਆਏ ਹੋਏ ਜੋ ਬਾਦਸ਼ਾਹ ਦੇ ਅਹਿਲਕਾਰ ਦੀ ਇਹ ਜਦੋਂ ਗੱਲ ਸੁਣੀ ਹੈ ਕਿ ਮਹਾਰਾਜ ਬਾਦਸ਼ਾਹ ਬੜੀਆਂ ਬੇਨਤੀਆਂ ਕਰ ਰਿਹਾ ਆਪ ਜੀ ਨੂੰ, ਆਪ ਜੀ ਦੇ ਅੱਗੇ ਤਰਲੀ ਰਹਿ ਰਿਹਾ ਕਿ ਆਪ ਜੀ ਨੇ ਕਿਰਪਾ ਕੀਤੀ ਹੈ, ਮੈਨੂੰ ਹੱਥ ਦੇ ਕੇ ਮੌਤ ਤੋਂ ਬਚਾਇਆ, ਮੇਰੀ ਰੱਖਿਆ ਕੀਤੀ ਹੈ, ਅਤੇ ਹੁਣ ਆਪ ਜੀ ਕਿਰਪਾ ਕਰਕੇ ਇਸ ਕਿਲੇ ਵਿੱਚੋਂ ਬਾਹਰ ਆਵੋ ਅਤੇ ਮੈਨੂੰ ਆਪਣੇ ਦਰਸ਼ਨ ਬਖਸ਼ਿਸ਼ ਕਰਕੇ ਨਿਹਾਲ ਕਰੋ। ਇਹ ਗੱਲ ਸੁਣ ਕੇ ਗੁਰੂ ਜੀ ਨੇ ਵਚਨ ਕੀਤਾ ਕਿ ਅਸੀਂ ਇਸ ਸਥਾਨ 'ਤੇ ਬੜੇ ਸੁਖੀ ਹਾਂ, ਬਹੁਤ ਸਾਨੂੰ ਸੁਖ ਆਨੰਦ ਹੈ।
0: ਏਕਲ ਸਿਮਰਹਿ ਸਿਰਜਣਹਾਰੇ।
1: ਏਕਲ ਸਿਮਰਹਿ ਸਿਰਜਣਹਾਰੇ, ਇੱਥੇ ਜੋ ਅਸੀਂ ਇਕੱਲੇ ਸਿਰਜਣਹਾਰ ਪਰਮਾਤਮਾ ਨੂੰ ਸਿਮਰ ਰਹੇ ਹਾਂ, ਉਸਦਾ ਸਿਮਰਨ ਕਰ ਰਹੇ ਹਾਂ।
0: ਹਮ ਜਬ ਕੇ ਇਸ ਦੁਰਗ ਪ੍ਰਵੇਸ਼ੇ।
1: ਸਤਿਗੁਰੂ ਜੀ ਉਸ ਆਏ ਹੋਏ ਅਹਿਲਕਾਰ ਨੂੰ ਕਹਿੰਦੇ ਕਿ ਜਦੋਂ ਦਾ ਅਸੀਂ ਇਸ ਕਿਲੇ ਵਿੱਚ ਪ੍ਰਵੇਸ਼ ਕੀਤਾ ਹੈ।
0: ਨ੍ਰਿਪ ਕੈਦੀ ਸੁਖ ਪਾਏ ਵਸੇਸੇ।
1: ਜਿੰਨੇ ਵੀ ਇੱਥੇ ਕੈਦੀ ਰਾਜੇ ਨੇ ਨਾ, ਉਹਨਾਂ ਸਾਰਿਆਂ ਨੂੰ ਬੜਾ

0: ਸ਼ੁਭ ਅਸਥਾਨ ਹੈ ਨਾ, ਉਹਨੂੰ ਕੋਈ ਵੀ ਨਹੀਂ ਛੱਡਣਾ ਚਾਹੁੰਦਾ, ਉਸ ਨੂੰ ਕੋਈ ਵੀ ਤਿਆਗਦਾ ਨਹੀਂ ਹੈ।
1: ਸੁਣ ਉਮਰਾਵ ਗਯੋ ਚੜ ਕਰਕੇ,
0: ਸਤਿਗੁਰੂ ਜੀ ਦਾ ਇਹ ਵਚਨ ਸੁਣ ਕੇ ਤੇ ਸਤਸੰਗ ਜੀ ਜਿਹੜਾ ਆਇਆ ਹੋਇਆ ਉਮਰਾਵ ਸੀ ਨਾ, ਫਿਰ ਘੂੜੀ ਤੇ ਸਵਾਰ ਹੋ ਕੇ ਬਾਦਸ਼ਾਹ ਦੇ ਕੋਲ ਗਿਆ ਹੈ।
1: ਗਮਨੇ ਉਹ ਪੰਥ ਸੀਗਰਤਾ ਧਰਕੇ,
0: ਬੜੀ ਛੇਤੀ ਦੇ ਨਾਲ ਸਾਰਾ ਪੰਥ ਇਸਨੇ ਉਲੰਘ

0: ਕਿੱਸਾ ਸੀ ਨਾ ਸਾਰੀ ਜਿਹੜੀ ਗੱਲ ਉਹ ਸੁਣਾਈ ਹੈ।
1: ਕਹਿ ਇਹਾ ਹਮ ਰਹਿ ਹਰ ਖਾਈ,
0: ਇਹ ਕਹਿਣ ਲੱਗਾ ਕਿ ਅਸੀਂ ਇੱਥੇ ਬਹੁਤ ਖੁਸ਼ ਹਾਂ, ਇੱਥੇ ਰਹਿ ਕੇ ਸਾਨੂੰ ਬਹੁਤ ਖੁਸ਼ੀ ਹੈ। ਬਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਹਿੰਦੇ ਅਸੀਂ ਇੱਥੇ ਬਹੁਤ ਖੁਸ਼ ਹਾਂ।
1: ਕੈਦੀ ਸਗਰੇ ਸੁੱਖ ਕੋ ਪਾਵੇ,
0: ਸਾਡੇ ਇੱਥੇ ਆਉਣ ਦੇ ਨਾਲ ਸਾਰੇ ਜਿਹੜੇ ਕੈਦੀ ਨੇ ਉਹਨਾਂ ਨੂੰ ਸੁੱਖ ਪ੍ਰਾਪਤ ਹੋਇਆ, ਸਾਰੇ ਸੁੱਖ ਪ੍ਰਾਪਤ

0: ਇੱਥੇ ਛੱਡ ਕੇ ਕਿਵੇਂ ਬਾਹਰ ਆ ਸਕਦੇ ਹਾਂ, ਅਸੀਂ ਕਿਵੇਂ ਇਹਨਾਂ ਨੂੰ ਫਿਰ ਉਹੀ ਨਰਕ ਵਾਲੀ ਜ਼ਿੰਦਗੀ ਦੇ ਵਿੱਚ ਵਾਪਸ ਭੇਜ ਸਕਦੇ ਹਾਂ। ਇਹਨਾਂ ਨੂੰ ਅਸੀਂ ਇਸ ਕਿਲੇ ਵਿੱਚ ਛੱਡ ਕੇ ਤੇਰੇ ਕੋਲ ਨਹੀਂ ਆ ਸਕਦੇ।
1: ਸੁਣ ਬਿਸਮਿਓ ਚਿਤ ਮਹਿ ਬਹੁ ਸਾਹੂ।
0: ਗੁਰੂ ਕਾ ਇਹ ਵਚਨ ਜਦੋਂ ਉਸ ਆਏ ਹੋਏ ਉਮਰਾਵ ਦੇ ਕੋਲੋਂ ਸੁਣਿਆ, ਬਾਦਸ਼ਾਹ ਮਨ ਵਿੱਚ ਬੜਾ ਹੈਰਾਨ ਹੋਇਆ ਹੈ,
1: ਕਿਸ ਕਾਰਨ ਤੇ ਆਏ ਨਾ ਪਾਹੂ।
0: ਮਨ ਵਿੱਚ ਬਾਦਸ਼ਾਹ ਸੋਚਦਾ ਕਿ ਕੀ ਕਾਰਨ ਹੈ। ਗੁਰੂ ਹਰਗੋਬਿੰਦ

0: ਰਾਤ ਦੇ ਸਮੇਂ ਮੈਨੂੰ ਡਰ ਨਹੀਂ ਆਇਆ, ਮੇਰੇ ਮਨ ਵਿੱਚ ਕੋਈ ਡਰ ਪੈਦਾ ਨਹੀਂ ਹੋਇਆ।
1: ਕਹਿ ਗੁਰ ਮੇਰੋ ਕੂਕ ਪਚਾਰਾ।
0: ਇੱਥੇ ਹੁਣ ਬਾਦਸ਼ਾਹ ਸੋਚਦਾ ਕਿ ਚਾਹੇ ਸਤਿਗੁਰ ਜੀ ਨੇ ਮੇਰੇ ਅੰਦਰ ਜਿਹੜਾ ਕੂੜ ਸੀ ਜਦੋਂ ਮੈਂ ਆਪਣੀ ਉਮਰਾਵ ਨੂੰ ਭੇਜਿਆ, ਉਸ ਵੇਲੇ ਮੇਰੇ ਮਨ ਵਿੱਚ ਇਹ ਵਿਚਾਰ ਆਇਆ ਸੀ ਕਿ ਜੇ ਸਤਿਗੁਰ ਜੀ ਨੂੰ ਮੈਂ ਬਾਹਰ ਕੱਢਦਾ ਹਾਂ ਅਤੇ ਉਹਨਾਂ ਦੇ ਬਾਹਰ ਆਉਣ ਤੋਂ ਮੇਰੇ ਮਨ ਵਿੱਚ ਫਿਰ ਉਸੇ ਤਰ੍ਹਾਂ ਡਰ ਆਉਂਦਾ, ਜਾਂ ਉਹ ਸ਼ੇਰ ਆਣ ਕੇ ਮੈਨੂੰ ਡਰਾਉਂਦੇ ਨੇ, ਅਤੇ ਫਿਰ ਇਹਨਾਂ ਦਾ ਕੋਈ ਇਹਦੇ ਵਿੱਚ ਹੱਥ ਨਹੀਂ, ਇਹ ਕੋਈ ਇਸ ਡਰ ਦਾ ਕਾਰਨ ਹੀ, ਫਿਰ ਮੈਨੂੰ ਕੋਈ ਹੋਰ ਯਤਨ ਕਰਨਾ ਪਵੇਗਾ। ਬਾਦਸ਼ਾਹ ਨੇ ਸੋਚਿਆ ਸੀ ਜਦੋਂ ਆਪਣਾ ਉਮਰਾਲ ਭੇਜਿਆ, ਉਹਦੀ ਉਸ ਗੱਲ ਬਾਰੇ ਸੋਚਦਾ ਹੈ ਕਿ ਚਾਹੇ ਕਹਿ ਗੁਰਮੀਰੋ ਕੂਰ ਵਿਚਾਰਾ, ਕਿ ਜਾਂ ਸਤਿਗੁਰੂ ਜੀ ਨੇ ਮੇਰੇ ਅੰਦਰ ਦਾ ਜਿਹੜਾ ਝੂਠ ਹੈ ਉਸ ਨੂੰ ਜਾਣ ਲਿਆ ਹੈ, ਉਸ ਨੂੰ ਸਮਝ ਲਿਆ ਹੈ।
1: ਜਾਤੇ ਨਹਿ ਆਵਨ ਮਤ ਧਾਰਾ।
0: ਇਸ ਲਈ ਸਤਿਗੁਰੂ ਜੀ ਨੇ ਇੱਥੇ ਆਉਣ ਵਾਸਤੇ ਮਨ ਵਿੱਚ ਜਿਹੜੀ ਹੈ ਉਹ ਵਿਚਾਰ ਨਹੀਂ ਕੀਤੀ, ਜਾਂ ਜਾਣਦੇ ਨਹਿ ਆਵਨ ਮਤ ਧਾਰਾ।

0: ਸਮਾਂ ਬਾਦਸ਼ਾਹ ਇਸੇ ਤਰ੍ਹਾਂ ਮਨ ਵਿੱਚ ਸੋਚਦਾ ਰਿਹਾ ਹੈ।
1: ਸ਼ੇਰ ਤਰਾਸਤੇ ਤਰਸਤ ਵਿਸਾਲਾ,
0: ਸ਼ੇਰਾਂ ਦੇ ਡਰ ਕਰਕੇ ਨਾ ਕਿ ਜੇ ਸਤਿਗੁਰੂ ਜੀ ਬਾਹਰ ਨਾ ਆਏ ਤੇ ਸ਼ੇਰ ਫੇਰ ਕਿਤੇ

0: ਇਸ ਤਰ੍ਹਾਂ ਸੋਚਦਿਆਂ ਫਿਰ ਇਹਦੇ ਮਨ ਵਿੱਚ ਇੱਕ ਵਿਚਾਰ ਆਈ ਹੈ। ਇਹ ਸੋਚ ਆਈ ਹੈ
1: ਖਾ ਵਜ਼ੀਰ ਤਿੰਨ ਸਿੱਖ ਸਦਾਈ।
0: ਇਹ ਵਜ਼ੀਰ ਖਾਂ ਗੁਰੂ ਮਹਾਰਾਜ ਜੀ ਦਾ ਬੜਾ ਪਿਆਰ ਵਾਲਾ ਸਿੱਖ ਹੈ।

0: ਜਿਹੜਾ ਵਜ਼ੀਰ ਖਾਂ ਹੈ ਨਾ, ਉਹ ਗੁਰੂ ਕਾ ਸਿੱਖ ਹੈ, ਉਹਦਾ ਗੁਰੂ ਨਾਲ ਬੜਾ ਪਿਆਰ ਹੈ, ਗੁਰੂ ਦੇ ਸੁਭਾਅ ਨੂੰ ਜਾਣਦਾ ਹੈ।
1: ਮਮ ਟਿਕ ਕੀਰਤ ਗੁਰਨ ਬਖਾਨ ਹੈ,
0: ਮੇਰੇ ਕੋਲ ਹਮੇਸ਼ਾ ਗੁਰੂ ਦੀ ਉਹ ਕੀਰਤੀ ਕਰਦਾ ਰਹਿੰਦਾ ਹੈ।
1: ਲਿਆਏ ਸੁਧਾਸਰ ਤੇ ਸੋ ਮਿਲਾਏ,
0: ਅੰਮ੍ਰਿਤਸਰ ਤੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਉਹੀ ਇੱਥੇ ਲੈ ਕੇ ਆਇਆ, ਉਸਨੇ ਹੀ ਮੇਰਾ ਸਤਿਗੁਰੂ ਜੀ ਦੇ

ਇਕੱਲਾ ਹੋ ਕੇ ਨਾ ਬਾਦਸ਼ਾਹ ਨੇ ਇਕੱਲਿਆਂ ਉਸ ਨੂੰ ਨਾਲ ਲੈ ਕੇ ਇਸ ਤਰ੍ਹਾਂ ਵਜ਼ੀਰ ਖਾਂ ਦੇ ਨਾਲ ਗੱਲ ਕੀਤੀ। ਉਹ ਕੀ ਗੱਲ ਕੀਤੀ ਹੈ, ਬਾਦਸ਼ਾਹ ਵਜ਼ੀਰ ਖਾਂ ਨੂੰ ਕੀ ਕਹਿੰਦਾ ਹੈ, ਇਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਨ। ਆਪ ਸੰਗਤ ਨੇ ਬੜੀ ਪਿਆਰ ਦੇ ਨਾਲ ਗੁਰੂ ਦੀ ਗੋਦ ਵਿੱਚ ਬੈਠ ਕੇ ਹਾਜ਼ਰੀ ਭਰੀ ਹੈ, ਗੁਰੂ ਦਾ ਹਰ ਜਸ ਸਰਵਣ ਕੀਤਾ ਹੈ। ਸਤਿਗੁਰੂ ਜੀ ਆਪ ਸਮੂਹ ਸੰਗਤ ਦੀ ਹਾਜ਼ਰੀ ਦਰ 'ਤੇ ਪ੍ਰਵਾਨ ਕਰਨ। ਆਪ ਜੀ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰ ਭਰਿਆ ਹੱਥ ਰੱਖਣ। ਆਪ ਜੀ ਨੂੰ ਦਰੋਂ ਕਰੋਂ ਸਿੱਖੀ ਸਿੱਧਕ ਭਰੋਸਾ ਨਾਮ ਦੀ ਦਾਤ ਬਖਸ਼ਿਸ਼ ਕਰਨ। ਗੁਰੂ ਕੀ ਵਡਿਆਈ ਕਰਦਿਆਂ ਦਾਸ ਪਾਸੋਂ ਬੇਅੰਤ ਭੁੱਲਾਂ ਹੋਈਆਂ ਨੇ, ਆਪਣੀਆਂ ਭੁੱਲਾਂ ਦੀ ਆਪ ਗੁਰੂ ਸੰਗਤ ਪਾਸੋਂ ਦਾਸ ਖਿਮਾ ਮੰਗਦਾ ਹੈ। ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ। ਬੋਲਣਾ ਜੀ ਵਾਹਿਗੁਰੂ, ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰਨ ਉਹਨੂੰ ਦਿਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ, ਦਰਸ਼ਨ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਟੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਨਿਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਖ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ 'ਤੇ ਚਲੇ,

ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ।

ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗੇ ਟਲ, ਧਰਮ ਕਾ ਜੈਕਾਰ, ਬੋਲੋ ਜੀ। ਸਿੱਖ

ਸਾਹਿਬ ਜੀਓ ਮਹਾਰਾਜ ਆਪ ਜੀ ਕੇ ਹਜ਼ੂਰ ਚਰਨਾ ਕਮਲਾਂ ਵਿਖੇ ਨਿਮਰਤਾ ਸਹਿਤ ਅਰਦਾਸ ਬੇਨਤੀ ਹੈ। ਆਪ ਜੀ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲੇ ਤੋਂ ਲੈ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ। ਆਪ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰ ਹੈ। ਸਤਿਗੁਰੂ ਜੀ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਦੇ ਵਿੱਚ ਪਾਠ ਸੋਦਾ ਰਹਿਰਾ ਸਾਹਿਬ ਇਲਾਹੀ ਰੱਬੀ ਗੁਰਬਾਣੀ ਦੇ ਸ਼ਬਦ ਕੀਰਤਨ ਗੁਰ ਇਤਿਹਾਸ ਦੀ ਵਿਚਾਰ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਸਤਿਗੁਰੂ ਜੀ ਸਮੁੱਚੀ ਸੇਵਾ ਨਿਭਾਉਂਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹੋਣਗੀਆਂ, ਅਣਜਾਣ ਬੱਚੇ ਸਮਝ ਕੇ ਮਾਫ਼ ਕਰਨ, ਅੱਗੇ ਤੋਂ ਸੁਧ ਬਾਣੀ ਪੜ੍ਹਨ ਸੁਣਨ ਦਾ ਬਲ ਉਦਮ ਬਖਸ਼ਣ, ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਪੰਚਾਮਈ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਭੋਗ ਲੱਗਿਆ ਸੀ ਪ੍ਰਸਾਦ ਪਿਆਰੀ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸ਼ਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਉਹ ਸੇਵਕ ਪਰਿਵਾਰ ਮਿਹਰਸਾਨੀ ਜੀ ਸਤਿਗੁਰੂ ਜੀ ਜਿਨ੍ਹਾਂ ਨੂੰ ਆਪ ਜੀ ਨੇ ਨਵੀਂ ਗੱਡੀ ਦੀ ਬਖਸ਼ਿਸ਼ ਕੀਤੀ ਹੈ, ਸ਼ੁਕਰਾਨਾ ਕਰਦੇ ਹੋਏ ਆਪ ਜੀ ਦੇ ਚਰਨਾਂ ਦੇ ਵਿੱਚ ਹਾਜ਼ਰ ਹੋਏ ਹਨ। ਸੇਵਕਾਂ ਵੱਲੋਂ ਬੇਅੰਤ ਮਾਇਆ ਅਰਦਾਸ ਹੋਈ, ਖਜ਼ਾਨੇ ਭਰਪੂਰ ਕਰਨੇ। ਸਤਿਗੁਰੂ ਜੀ ਜੋ ਇਹ ਸਾਧਨ ਬਖਸ਼ਿਸ਼ ਕੀਤੇ ਹਨ, ਸੋਹੰਡਣੇ ਬਖਸ਼ਿਸ਼ ਕਰਨੇ, ਹਰ ਭਾਵ ਰਸ਼ਿਆ ਕਰਨੀ। ਸਤਿਗੁਰੂ ਜੀ ਆਪ ਆਪਣੇ ਅਸਥਾਨਾਂ ਦੀਆਂ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ, ਆਰੰਭੇ ਹੋਏ ਕਾਰ ਸੇਵਾ ਦੇ ਕਾਰਜ ਸੰਪੂਰਨ ਕਰਾਉਣੇ, ਬੰਦੇ ਸਿੰਘਾਂ ਦੀ ਰਿਹਾਈ

ਕੁਆਰ ਹੋਏ ਸਭ ਮਿਲੇਂਗੇ, ਵਾਹਿਗੁਰੂ ਨਾਮ ਜਹਾਜ਼ ਹੈ।

ਜੋ ਸਦਾ ਹਮਾਰੇ ਪਛਾ ਸੀ ਇਸ ਕੁਝ ਸਜਾ ਵਿਸ਼ਾ ਰਾਗ ਲੋ ਮੇਰਾ ਕਨਹਾਰੇ ਸਾਹਿ ਸੰਤ ਸਹਾਇ ਪਿਆਰੇ ਬਾਦ ਦਰਸ਼ਨ ਕੇ ਹੰਤਾ ਹੋ ਗੁਰੀ ਪਾ ਪਾਏ ਬ੍ਰਹਮ ਤੁਮ ਧਰਾ ਨਮਸਕਾਰ ਹੈ ਤਾਹੇ ਮਹਾਰਾਜ ਅਮਕਾਲ ਸਾਹਿਬ ਜਗਤ ਨਾਰਾਇਣ ਦੇਵ ਦਾ ਕ੍ਰਿਸ਼ਨ ਜਾਇਵਾਦ ਅੰਤੇ ਕਰਤਾਰਾ ਸੋਈ ਗੁਰੂ ਸਮਝੇ ਹਮਾਰਾ ਨਮਸਕਾਰ ਦਸੇ ਬਸ ਮਾਰੇ ਸਗਾ ਪ੍ਰਜਾਦਨ ਆਪ ਸਵਾਰੇ ਸਵਕਨ ਕੋ ਸਗਨ ਸਕਦੀ ਉਸਤਨ ਕੋ ਪਲ ਮੁਹੰਮਦ ਕੀ ਘਟ ਘਟ ਕੇ ਅੰਤਰ ਕੀ ਜਾਂਦ ਭਲੇ ਬੁਰੇ ਕੀ ਪੀਰ ਪਛਾਣ ਚਿੱਠੀ ਦੇ ਕੁੰਦਰ ਸਕੂਲਾ ਸਭ ਗੁਰ ਪ੍ਰਦਸ਼ ਕਰ ਕੋਲਾ ਸੰਤਨ ਦਸਵਾਰ ਤੇ ਦੁਖ ਸੁਖ ਕੇ ਸਦਨ ਤੇ ਕੇ ਕੀ ਦੁਸ਼ਮਨ ਘਟ ਕਰਕੇ ਬੁਰ ਕੀ ਜਾਣਾ ਹੈ

ਪੈਸਾ ਨਹੀਂ ਤੁਸੀਂ ਦੱਸਿਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਾਉੜੀ ਸੁਖਮਨੀ ਮਹੱਲਾ ਪੰਜਵਾਂ, ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਦਿਗੁਰ ਏ ਨਮਹ, ਜੁਗ ਆਦਿਗੁਰ ਏ ਨਮਹ, ਸਤਿਗੁਰ ਏ ਨਮਹ, ਸ੍ਰੀ ਗੁਰਦੇਵ ਏ ਨਮਹ। ਅਸ਼ਟਪਦੀ ਸਿਮਰਾਓ, ਸਿਮਰ ਸਿਮਰ ਸੁਖ ਪਾਵੈ, ਕਲ ਕਲੇਸ ਤਨ ਮਾਹਿ ਮਿਟਾਵੈ, ਸਿਮਰੋ ਜਸ ਬਿਸੰਭ ਹਰੀ ਕੈ ਨਾਮ ਜਪਤਾ ਗਨ ਤਨਿ ਕੈ। ਵੇਦ ਪ੍ਰਾਣ ਸਿਮਰ ਸੁਦਾਖਿਰ, ਕਿਨੇ ਰਾਮ ਨਾਮਿ ਕਾਖਿਰ, ਕਿਨਕਾ ਏਕ ਜਿਹ ਜੀਵ ਸਾਵੈ, ਤਾ ਕਿ ਮਹਿ ਮਗਨ ਆਵੈ, ਕਾਂਖੀ ਏਕ ਦਰਸ ਤੁਹਾਰੂ, ਨਾਨਕ ਪੁਨ ਸੰਗ ਮੁਹਿ ਉਦਾਰੂ, ਸੁਹੁਨਿ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਕ ਮਨ ਬਿਸਰਾਮ ਰਹਾਉ। ਪ੍ਰਭ ਕਾ ਸਿਮਰਨ ਗਰਭ ਨਾ ਬਸਾਇਓ, ਪ੍ਰਭ ਕਾ ਸੰਗ ਦੁਖ ਜਮ ਨਸਾਇਓ, ਪ੍ਰਭ ਕਾ ਸੰਗ ਕਾਲ ਪਰ ਹਰਾਇ, ਪ੍ਰਭ ਕਾ ਸੰਗ ਦੁਸ਼ਮਣ ਟਰਾਇ, ਪ੍ਰਭ ਸਿਮਰਤ ਕਹਿ ਵਿਘਨ ਲਾ ਗਏ, ਪ੍ਰਭ ਕਾ ਸਿਮਰਨ ਆਨੰਦ ਜਾਗ, ਪ੍ਰਭ ਕਾ ਸਿਮਰਨ ਪਾਵ ਨਾ ਬਿਆ ਪੈ, ਪ੍ਰਭ ਕਾ ਸੰਗ ਦੁਖ ਨਾ ਸੰਤਾਪ ਪੈ, ਪ੍ਰਭ ਕਾ ਸੰਗ ਸਾਧ ਕਾ ਸੰਗ ਸਰਵਨ ਧਨ ਨਾਨਕ ਰੰਗ, ਪ੍ਰਭ ਕਾ ਸਿਮਰਨ ਰਿਧ ਸਿਧ ਨਾ ਨਿਰਧਉ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪ ਤਾ ਪੂਜਾ, ਪ੍ਰਭ ਕਾ ਸਮਾਂ ਬਿੰਸਾ ਦੂਜਾ, ਪ੍ਰਭ ਕਾ ਸਮਾਂ ਤੀਰਥ ਸਨਾਨੀ, ਪ੍ਰਭ ਕਾ ਸਮਾਂ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੋ ਪਰਾ, ਪ੍ਰਭ ਕਾ ਸਿਮਰਨ ਸੁਫਰ ਫਰਾ, ਸੇ ਸਿਮਰਹਿ ਜਨਾਬ ਸਿਮਰਾਇ, ਨਾਨਕ ਤਾ ਕਾ ਰਾਗੋ ਪਾਇ, ਪ੍ਰਭ ਕਾ ਸਮਾਂ ਸਭ ਤੀ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਮਾਂ ਤ੍ਰਿਸਨਾ ਬੂਜਾ, ਪ੍ਰਭ ਕਾ ਸਮਾਂ ਸਭ ਕਿਸ ਸੋਜਾ, ਪ੍ਰਭ ਕਾ ਸਿਮਰਨ ਨਾਹ ਜਮਤਰਾ ਸਾਓ, ਪ੍ਰਭ ਕਾ ਸਮ ਪੂਰਨ ਸਾਓ, ਪ੍ਰਭ ਕਾ ਸਿਮਰਨ ਮਨ ਕੀ ਮਰ ਜਾਇ, ਅੰਮ੍ਰਿਤ ਨਾ ਅੰਮ੍ਰਿਤ ਮਹਿ ਸਮਾਈ, ਪ੍ਰਭ ਜੀ ਬਸਹ ਸਾਧ ਗਿਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕਾ ਸਿਮਰ ਸਿ ਧਨਵੰਤ, ਪ੍ਰਭ ਕਾ ਸਿਮਰ ਸਿ ਪਾਤਵੰਤ, ਪ੍ਰਭ ਕਾ ਸਿਮਰਹਿ ਸਿ ਜਨ ਪ੍ਰਵਾਨ, ਪ੍ਰਭ ਕਾ ਸਿਮਰਹਿ ਸਿ ਪੁਰਖ ਪ੍ਰਧਾਨ, ਪ੍ਰਭ ਕਾ ਸਿਮਰਹਿ ਸਿ ਬੇ ਮਹਤਾ ਜੀ, ਪ੍ਰਭ ਕਾ ਸਿਮਰਹਿ ਸਿ ਸਰੁਗ ਰਾਜੀ, ਪ੍ਰਭ ਕਾ ਸਿਮਰਹਿ ਸਿ ਸੁਖਵਾਸੀ, ਪ੍ਰਭ ਕਾ ਸਿਮਰ ਸਦਾ ਵਨਾਸੀ, ਸਿਮਰਨ ਤੀਰਾ ਗਜਨਾ ਦਯਾਲਾ, ਨਾਨਕ ਜਨਕ ਮੰਗਲ ਵਾਲਾ, ਪ੍ਰਭ ਸਿਮਰਹਿ ਸਿ ਪਰਉਪਕਾਰੀ, ਪ੍ਰਭ ਸਿਮਰਹਿ ਤੁ ਸਤਿਬਲਹਾਰੀ, ਪ੍ਰਭ ਸਿਮਰਹਿ ਸਿ ਮੁਖ ਸੁਹਾਵੀ, ਪ੍ਰਭ ਸਿਮਰਹਿ ਤੁ ਸੁਖ ਵਿਹਾਵੈ, ਪ੍ਰਭ ਕਉ ਸਿਮਰਹਿ ਦਨਾ ਤੁਮ ਜੀਤਾਓ, ਪ੍ਰਭ ਸਿਮਰਹਿ ਦਿਨ ਨਿਰਮਲ ਰੀਤਾਓ, ਪ੍ਰਭ ਸਿਮਰਹਿ ਤਨ ਆਨੰਦ ਕਨੀਰੇ, ਪ੍ਰਭ ਸਿਮਰਹਿ ਬਸ ਹਰ ਨੀਰੇ, ਸੰਤ ਕਿਰਪਾ ਤੇ ਆਨੰਦ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਵ ਹੋਣਾ ਚੂਰੇ, ਪ੍ਰਭ ਕਾ ਸਿਮਰਨ ਹਾਰ ਗੁਣ ਬੈਨੀ, ਪ੍ਰਭ ਕਾ ਸਮ ਸਹਿਜ ਸੁਮਗਨੀ, ਪ੍ਰਭ ਕਾ ਸਿਮਰਨ ਨਿਹ ਚਲਾਸਨ, ਪ੍ਰਭ ਕਾ ਸਿਮਰਨ ਕਮਰ ਬੇਗਾਸਨ, ਪ੍ਰਭ ਕਾ ਸਿਮਰਨ ਨਾਨ ਹਦੁਚਨ ਕੁਆਰ, ਪ੍ਰਭ ਸਿਮਰਨ ਕਾਂਤਨ ਪੈਰ, ਸਿਮਰਹਿ ਸੀ ਜਨ ਜਿਨ ਕੋ ਪ੍ਰਭ ਮਾਇਆ, ਨਾਨਕ ਤੁ ਜਨ ਸਰਣਿ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਇ, ਹਰ ਸਿਮਰ ਵੀ ਦਿਉ ਪਾਇ, ਹਰ ਸਿਮਰਨ ਪਏ ਸਿਧ ਜਤੀ ਦਾਤ, ਹਰ ਸਿਮਰਨ ਨੀਚ ਚਹੁ ਕੁੰਟ ਜਾਤੀ, ਹਰ ਸਿਮਰਨ ਧਾਰੀ ਸਭ ਧਰਨ, ਸਿਮਰ ਸਿਮਰ ਹਰ ਕਾਰਨ ਕਰਨ, ਹਰ ਸਿਮਰਨ ਕੀ ਉਹ ਸਗਲ ਅਕਾਰ, ਹਰ ਸਿਮਰਨ ਹੈ ਨਿਰੰਕਾਰ, ਕਰ ਕਿਰਪਾ ਜਸਾ ਬੁਝਿਆ, ਨਾਨਕ ਗੁਰਮੁਖ ਹਰ ਸਿਮਰਨ ਤਨ ਪਾਇਆ, ਸਲੋਕ ਦੀਨ ਦਰਦ ਦੁਖ ਪੰਜਨਾ ਘਾਟ ਘਟਨਾਥ ਅਨਾਥ, ਸਰਣ ਤੁਮਾਰੀ ਆਯੋ, ਨਾਨਕੀ ਪ੍ਰਸਾਥ ਅਸ਼ਟਪਦੀ, ਜਹ ਮਾਤ ਪਿਤਾ ਸਤਮੀਤਨਾ ਭਾਈ, ਮਨੁਖਾ ਨਾਮ ਤੀਰਾ ਸੰਗ ਸਹਾਈ, ਜਹ ਮਹਾ ਭਾਇਆਂ ਦੂਤ ਜਮਦਾਰ, ਤਹ ਕੇਵਲ ਨਾਮ ਸੰਗ ਤੇਰਾ ਚੱਲੈ, ਜਹ ਮੁਸਕਰ ਹੋਇਆ ਤੁਪਾਰੀ, ਹਰ ਕੁਨਾ ਖਨ ਮਾਹਿ ਉਦਾਰੀ, ਅਨਕ ਪੁਨਹ ਚਰਨ ਕਰ ਤਨਹੀਂ ਤਾਰੈ, ਹਰ ਕੁਨਾ ਕੂੜ ਪਾਪ ਪਰ ਹਰ, ਗੁਰਮੁਖ ਨਾਮ ਜਪ ਮਨ ਮੇਰੇ, ਨਾਨਕ ਪਾਇਆ ਸੁਖ ਕਨੇਰੇ, ਸਭ ਸ੍ਰੇਸ਼ਠ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਇ ਸੁਖੀਆ, ਰੰਗ ਕਰੋ ਰੇ ਬੰਧਨ ਪਰਾ, ਹਰ ਕਾ ਨਾਮ ਜਪਤ ਨੇ ਹਤਾਰਨ ਕੁਮਾਰ, ਰੰਗ ਤੇਖ ਨਾ ਬੁਝਾਵੈ, ਹਰ ਕਾ ਨਾਮ ਜਪਤ ਆ ਗਾਵੈ, ਜਿਹ ਮਾਰ ਗਿਹ ਜਾਤ ਅਕੇਲਾ, ਤਹ ਹਰ ਨਾਮ ਸੰਗ ਹੋਤ ਸੁਹੇਲਾ, ਸਨਾਮ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੋੜਨ ਨਹਿ ਕੋਟ ਲਖ ਬੈ, ਨਾਮ ਜਪਤ ਤਹ ਪਾਰ ਪਰਾਹੀ, ਅਨਕ ਵਿਘਨ ਜਹਾ ਸੰਘਾਰ, ਹਰ ਕਾ ਨਾਮ ਤਤਕਾਰ ਉਧਾਰ, ਅਨਕ ਜੋਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ, ਹਾਉ ਮੈਲਾ ਮਲਕ ਬਹਨਾ ਤੋਇ, ਹਰ ਕਾ ਨਾਮ ਕੂੜ ਪਾਇਬ ਹੋਵੈ, ਸਨਾਮ ਜਪ ਮਨ ਰੰਗ ਨਾਨ ਪਾਈਐ, ਸਾਧ ਕ ਸੰਗ ਜਿਹ ਮਾਰਗ ਕੀ ਗਨ ਜਹਨ ਕੋਸਾ, ਹਰ ਕਾ ਨਾਮ ਊਹ ਸੰਗ ਦੋਸਾ, ਜਿਹ ਪੈਡ ਮਹੰਦ ਗੁਬੈਰ, ਹਰ ਕਾ ਨਾਮ ਸੰਗ ਜੀਆਰ, ਜਹ ਪੰਥ ਤੇਰਾ ਕੋ ਨਾ ਸੰਜਾਨੂ, ਹਰ ਕਾ ਨਾਮ ਤਹਾਰ ਪਛਾਨੂ, ਜਹ ਮਹਾ ਪਾਇਆ ਤਬਦ ਬਹੁ ਕਾਮ, ਤਹਾਰ ਕੇ ਨਾਮ ਕਿਦਮ ਉਪਰ ਸ਼ਾਮ, ਜਹ ਤ੍ਰਿਖਾ ਮਤੁ ਜਾ ਕਰਖੈ, ਤਹ ਨਾਨਕ ਹਰ ਹਰ ਅੰਮ੍ਰਿਤ ਵਰਖੈ, ਭਗਤ ਜਨਕ ਵਰਤ ਨਾਮ, ਸੰਤ ਜਨਕ ਅਮਰ ਬਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ,

ਵਿਵੇਕ ਹੈ ਹਰਿ ਕਾ ਨਾਮ ਜਨਕਾ ਮੁਕਤ ਜੁਗਤ ਹਰਿ ਕਾ ਨਾਮ ਜਨਕਾ ਤ੍ਰਿਵਤ ਭੁਗਤ ਹਰਿ ਕਾ ਨਾਮ ਜਨਕਾ ਰੂਪ ਰੰਗ ਹਰਿ ਨਾਮ ਜੋਤ ਕਾ ਪਰਾ ਨਾ ਭੰਗ ਹਰਿ ਕਾ ਨਾਮ ਜਨਕ ਵਡਿਆਈ ਹਰਿ ਕਾ ਨਾਮ ਜਨ ਸੁਭ ਹੈ ਪਾਈ ਹਰਿ ਕਾ ਨਾਮ ਜਨਕਾ ਭੋਗ ਜੋਗ ਹਰਿ ਨਾਮ ਜੋਤ ਕਾ ਸਨਹ ਵਿਯੋਗ ਜਨ ਰਾਤ ਹਰਿ ਨਾਮ ਸੇਵਾ ਨਾਨਕ ਪੂਜਾ ਹਰਿ ਹਰਿ ਦੇਵਾ ਹਰ ਹਰ ਜਨਕ ਮਰਖ ਜੀਨਾ ਹਰ ਧਨ ਜਨਕ ਵੈਪ ਪ੍ਰਭ ਜੀਨਾ ਹਰ ਹਰ ਜਨਕ ਊਟ ਸਤਾਣੀ ਹਰ ਪ੍ਰਤਾਪ ਜਨ ਵਰਨਾ ਜਾਣੀ ਓਤ ਪੂਤ ਜਨ ਹਰ ਰਸ ਰਾਤੀ ਸੁਨ ਸਮਾਰਨਾ ਬ੍ਰਹਮ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਸ਼ਪੈ।

ਸਰਦ ਦੁਖਲਥਾਨਾ ਮੁਕੀ ਮਹਿਮਾ ਸੰਤ ਰਦਵਸਾਇ ਸੰਤ ਪ੍ਰਤਾਪ ਦੁਰ ਸਭਨਾ ਸਾਹਿਬ ਸੰਤ ਕਸੰਗ ਵਡ ਭਾਗੀ ਭਾਗ ਸੰਗ ਸਿਵਾ ਨਾਮ ਧਿਆਈ ਹੈ ਨਾਮ ਤੁਲਕਾ ਸ਼ਗਰਨ ਹੋਈ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਈ ਸਲੋਕ ਬਹੁ ਸਾਸਤ੍ਰ ਬਹੁ ਸਿਮਰਤੀ ਪੇਖ ਸਰਬ ਟਡੋਰ ਪੂਜ ਸਨਾਹੀ ਹਰ ਹਰਿ ਨਾਨਕ ਨਾਮ ਅਮੋਲ ਅਸ਼ਟਪਦੀ ਜਪ ਤਪ ਗਿਆਨ ਸਭ ਧਿਆਨ ਖੜ ਸ਼ਾਸਤ੍ਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਵਧੀ ਫਿਰ ਅਨੇਕ ਪ੍ਰਕਾਰ ਕੀ ਬਹੁ ਜਤਨਾ ਪੁਨ ਦਨ ਹੋਮੇ ਬਹੁ ਰਤਨਾ ਸਰੀਰ ਕਟੈ ਹੋਮੇ ਕਰ ਰਾਤੀ ਵਰਤ ਨਿਮ ਕਰ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀ ਅਕਬਰ ਨਾਮ ਖੰਡ ਪ੍ਰਥਮੀ ਫਿਰ ਚਿਰ ਜੀਵਾ ਮਹਾ ਉਦਾਸ ਤੁਪੀ ਸਰਥੀ ਵਾਗਨ ਵਾਹੇ ਹੋਮਤ ਪ੍ਰਾਨ ਕਨ ਕਰ ਸਭ ਹੈ ਵਰ ਭੂਮਦਾਨ

ਸਤਿ ਪਾਤਸ਼ਾਹ ਮਨ ਕਾਮਨਾ ਤੀਰਥ ਦੇਹ ਛੋਟਾ ਹੈ, ਗੁਰੂ ਮਨ ਮੰਦ ਹੋਟਾ ਹੈ। ਸੋਚ ਕਰੈ ਦਿਨ ਸਰ ਰਹਿ ਤੂੰ ਮਨ ਕਿਉਂ ਮੈਣਾ ਤਾਂ ਤੇਜਾ ਦੇਹ ਦੇਹੀ ਕਾ ਵਹ ਸਾਧਨਾ ਕਰ ਮਨ ਤੇ ਕਬਹੁ ਨ ਵਿਖਿਆ ਡਰ ਜਲ ਤੋ ਹੈ ਵਹ ਦੇਹ ਨੀਤ ਸੁਧ ਕਹਾ ਹੋਈ ਕਾਜੀ ਪੀਤ ਮਨ ਹਰਿ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹ ਮੂਚ ਬਹੁਤ ਸਿਆਣ ਜਮਕਾ ਪਾਉ ਬਿਆ ਬਨਕ ਜਨ ਕਰ ਤ੍ਰਸੰਨਾ ਧਰਾ ਪੈ ਪੇਖ ਅਨੀ ਕਗਨ ਹੋ ਜਾਇ ਕੋਟਿ ਉਪਾਇ ਦਰਗ ਨਹਿ ਸੇ ਜਾਇ ਛੂਟ ਸਨਹਿ ਊਪ ਪਏ ਆਰ ਮੋਹਿ ਵਿਆਹ ਪੰਵਾ ਜਲ ਉਰ ਕਰ ਦੂ ਸਗਲ ਜਮ ਡਾਨ ਗੋਬਿੰਦ ਭਜਨ ਬੇਨ ਤੇਲ ਨਹਿ ਮਾਨ ਹਰਿ ਕਾ ਨਾਮ ਜਪਤ ਦੁਖ ਜਾਇ ਨਾਨਕ ਬੋਲੇ ਸਹਿਜ ਸੁਭਾਇ ਚਾਰ ਪਦਾਸ ਜੇ ਕੋ ਮੰਗ ਸਾ ਜਨਕ ਸੇਵਾ ਲਾ ਗਏ ਜੇ ਕੋ ਆਪਣਾ ਦੁਖ ਮਿਟਾਵੈ ਹਰ ਹਨਾ ਵਰਦਾ ਸਦਕਾਵੈ ਜੇ ਕੋ ਆਪਣੀ ਸੋਵੈ ਰੋਰਾ ਸਾ ਸੰਗ ਹੋਮੈ ਚੋਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਕ ਸਰਣੀ ਉਪਰੈ ਜਹ ਜਨ ਕਉ ਪ੍ਰਭ ਦਰ ਪਿਆਸਾ ਨਾਨਕ ਤਕ ਬਲ ਬਲ ਜਾ ਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾ ਸੰਗ ਜਾ ਕੋ ਮਿਟੈ ਬਮਾਨ ਆਪ ਸਕੋ ਜੋ ਜਾਣਨਾ ਨੀਚਾ ਸਗੋ ਗਨੀਐ ਸਭ ਤੇ ਉੱਚਾ ਜਾ ਕਮਨ ਹੋਏ ਸਗਲ ਗਿਰੀ ਨਾ ਹਰ ਹਨਾ ਤਿਨ ਘੜ ਘੜ ਜੀਂਦਾ ਮਾਨੇ ਆਪਣੇ ਤੇ ਬੁਰਾ ਮਿਟਾਂਦਾ ਕੇ ਖਸਗ ਸ੍ਰੇਸ਼ਟ ਸਾਜਨਾ ਸੁਖ ਦੁਖ ਜਾਨ ਸਮਦ੍ਰਿਸ਼ਟੇ ਤਾਂ ਨਾਨਕ ਉਪਾ ਪੂ ਨਹੀਂ ਦੇ ਪਾ ਨਿਰ ਧਨ ਕੋ ਧਨ ਤੀਰੋ ਨਾ ਉਨ ਥਾਵੇ ਕੋ ਨਾ ਉਨ ਤੀਰਾ ਥਾ ਉਨ ਮਾਨੇ ਕੋ ਪ੍ਰਭ ਤੀਰੋ ਮਾਨ ਸਗਲ ਘਟਾ ਕੋ ਦੇ ਵਹਦਾਨ ਕਰਨ ਕਰਾਵਨ ਹਾਰ ਸੁਆ ਮੈਂ ਸਗਲ ਘਟਾ ਕੇ ਅੰਤਰ ਜਮੇ ਆਪਣੀ ਗਾਇਤ ਮਿਤ ਜਾਨ ਹੋ ਆਪ ਹੀ ਆਪ ਨੂੰ ਸੰਗ ਆਪ ਪ੍ਰਭ ਰਾਤੀ ਤੁਮ ਰਿ ਉਸਤਤ ਤੁਮ ਤੇ ਹੋਏ ਨਾਨਕ ਵਰਨਾ ਜਾਂਸ ਕੋਏ ਸਰਵ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਾਮ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਕਰ

ਗੁਣੀ ਹਰਿ ਅਨਿਆ ਸਭ ਪ੍ਰਭ ਸਦਾ ਸੰਭਾਲ ਜਿਨ ਕੀਆ ਦਿਖ ਜੀਤ ਰਾਖ ਨਾਨਕ ਨਿਭ ਨਾਲ ਅਸ਼ਟਪਤਿ ਨੂੰ ਵਈਆ ਕਿ ਗੁੰਚੇਤ ਪਰਾ ਨਿਕਲ ਮੂਲ ਦੇ ਕੰਨ ਦ੍ਰਿਸ਼ਟਾ ਨੇ ਜਿਨ ਤੂੰ ਸਾਜ ਸਵਾਰ ਸੀ ਵਾਰਿਆ ਗਰਭਗਨ ਮਹਿਜਨ ਉਹ ਵਾਰਿਆ ਬਾਰ ਵਿਵਸ ਥਾ ਤੁਜਹ ਪਿਆਰਾ ਦੂਧ ਭਰ ਜੋਬਨ ਭੋਜਨ ਸਖਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਪਿਆ ਬੈਠ ਕਰ ਦੈਨ ਨਿਰਗੁਣ ਗੁਣ ਕਸ਼ੁ ਨ ਪੂਜੈ ਬਖਸ਼ ਲਿਹੁ ਤਉ ਨਾਨਕ ਸੀ ਜੈ ਜਿਹ ਪ੍ਰਸਾਦ ਧਾਰੂ ਉਪਰ ਸੁਖ ਵਸਹ ਸਤ ਪ੍ਰਾਤ ਬੀਤ ਬਨਤਾ ਸੰਗ ਹਸਹ ਜਿਹ ਪ੍ਰਸਾਦ ਪੀਵਹ ਸੀ ਤਰ ਜਲ ਸੁਖਦਾਇ ਪਵਨ ਪਾਪ ਕਮਲਾ ਜਿਹ ਪ੍ਰਸਾਦ ਭੋਗ ਹੰ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ ਦੀਨ ਹਸ ਪਾਪ ਕਰਨ ਨਿਯਤਰ ਰਸਨ ਤਿਸ ਤਿਆਗ ਸੰਗ ਰਚਨ ਸੇ ਦੋਖ ਮੂੜਾਂ ਵਿਆਪੀ ਨਾਨਕਾਲ ਲਿਹੁ ਪ੍ਰਵਿਆਪੀ ਆਦਿ ਅੰਤ ਜੋ ਰਖਨ ਹਾਰ ਤਿਸ ਸਿਉ ਪ੍ਰੀਤ ਨ ਕਰ ਗੁਵਾਰ ਜਗ ਸੇਵਾ ਨਵਨ ਪਾਵੈ ਤਸ ਮੂੜਾ ਮਨ ਹਿਰਾ ਜੋ ਠਾਕੁਰ ਸਾਧ ਸਦਾ ਹਜੂਰੇ ਤਾ ਗੁਆਂਦਾ ਜਾਂਦ ਦੂਰੇ ਜਾ ਕੇ ਟਹਿਲ ਪਾਵੈ ਦਰਗਹ ਮਾਨ ਸਾਹਿਬ ਸਾਰਮਗਦਿਆ ਜਾਂ ਸਦਾ ਸਦਾ ਹੁਕੂਲਨ ਹਾਰ ਨਾਨਕ ਰਖਨ ਹਾਰ ਅਪਾਰ ਰਤਨ ਤਿਆ ਕੌੜੀ ਸੰਗ ਰਚਾਇ ਸਾਚ ਛੋੜ ਝੂਠ ਸੰਗ ਮਚਾਇ ਜੋ ਛੱਡਣ ਸੋ ਸਥਿਰ ਕਰ ਮਨ ਜੋ ਹੋਵਨ ਸਦੂਰ ਪ੍ਰਾਨ ਛੋੜ ਜਾਇ ਤੁਸ ਕਾ ਸਰਾਮ ਕਰ ਸੰਗ ਸਹਾਇ ਤਹ ਪਰ ਹਰ ਚੰਦਨ ਲਿ ਪਿਓ ਤਾਰਾ ਧੋਏ ਕਰ ਦੋ ਪ੍ਰੀਤ ਭਸਮ ਸੰਗ ਹੋਯੰਦ ਗੁਮਹਿ ਪਤ ਤੁ ਬਿਕਰਾ ਨਾਨਕਾ ਲਿਹੁ ਪ੍ਰਭ ਦਇਆਲ ਕਰ ਦੂਤ ਪਸੁ ਗੁਮਾਨ ਸਜਾ ਤੁ ਲੋਕ ਉਚਾਰਾ ਕਰ ਦਨ ਰਾਤ ਬਾਹਰ ਭੇਖ ਅੰਤਰ ਮਨ ਮਾਇਆ ਸ਼ਬਦ ਸੁਨਾਹ ਕਛ ਕਰ ਛੁਪਾਇਆ ਬਾਹਰ ਗਿਆਨ ਧਿਆਨ ਸਨਾਨ ਅੰਤਰ ਵਿਆਹ ਪਹਿਲੋ ਸਵੈਰ ਅੰਤਰ ਕਨ ਬਾਹਰ ਤਾਂ ਸਵੈ ਗਰ ਪਾਥਰ ਕੈਸੇ ਤਰਾ ਥਾ ਜਗ ਅੰਤਰ ਬਸ ਪ੍ਰਭਾਵ ਨਾਨਕ ਤੀਜ ਜਨ ਸਹਿਜ ਸਮਾਇਤ ਸੋਨ ਆਂਦਾ ਕੈ ਸਮਾਰਕ ਪਾਵੇ ਕਰ ਗਹਿ ਲਿਹੁ ਵਰਨੇ ਵਹਾਵੇ।

ਹਨੀ ਕੇ ਜਨੋ ਨਾਇਨ ਕਰਾਇ ਖਲੀ ਹੋ ਆਪਨ ਕਰ ਕਰਮ ਤੂੰ ਠਾਕੁਰ ਤੂੰ ਪੈ ਅਰਦਾਸ ਜੀਉ ਪਿੰਡ ਸਭ ਤੇਰੀ ਦਾਸ ਤੂੰ ਵਾਤ ਪਿਤਾ ਹਮ ਵਾਰਕ ਤੇਰੇ ਨਵਰੀ ਕਿਰਪਾ ਮਹਿਸੂਖ ਕਨੇਰੇ ਕੋਇ ਨਾ ਜਾਣਦਾ ਤੂੰ ਰਾਮ ਤੂੰ ਚੇ ਤੂੰ ਚਾਉ ਭਗਵੰਤ ਸਗਲ ਸਮਗਰੀ ਤੁਮ ਰਾਇ ਸੂਤਰ ਧਰ ਤੂੰ ਦੇ ਸੁਆਗਿਆ ਕਰ ਤੁਮਰੀ ਕਾਦਮੇ ਤੂੰ ਹੀ ਜਾਨੀ ਨਾਨਕ ਦਾਸ ਸਦਾ ਗੁਰਬਾਣੀ ਸਲੋਕ ਦੀਨ ਹਰ ਪ੍ਰਾ ਛੂਟ ਕਰਾ ਗਿਆਨ ਸਵਾਈ ਨਾਨਕ ਨਸੀ ਜੈ ਬਿਨ ਨਾਵੈ ਪਤ ਜੈ ਅਸ਼ਪਤੀ ਦਸ ਵਸਤੂ ਲਿ ਪਾਤਸ਼ਾਹ ਪਾਵੇ ਵਸਤ ਕਾਰਨ ਖੋਟ ਗਵਾਵੇ ਬਿਨਾ ਦੇ ਦਸ ਪੀਹਿਰ ਲੇ ਤਾ ਮੁੜਾ ਕਹੋ ਕਹਾ ਕਰੀ ਜੈ ਠਾਕੁਰ ਸੁਨਾ ਵਿਚਾਰ ਤਾਕੂ ਕੀ ਜਸੋ ਨਮਸਕਾਰ ਜਾ ਕੇ ਮਨ ਲਗ ਪ੍ਰਮੀਠ ਸਰਵ

ਪਰਬ ਕਰ ਮਿਥਿਆ ਬਾਹਲੇ ਦਵਕਾਰ ਬਿਨ ਪੂਜੇ ਮਿਥਿਆ ਸਭ ਭਾਈ ਸਫਲ ਦੇਹ ਨਾਨਕ ਹਰ ਹਰਿ ਨਾਮ ਲੈ ਬਿਰਥਿ ਸਾਖਤ ਕੀ ਅਰਜੈ ਸਾਜ ਬਿਨਾ ਕਹਿ ਉਦ ਸੂਚਾ ਬਿਰਥ ਨਾਮ ਬਿਨਾ ਤਨੰਦ ਮੁਖਾਵਤਾ ਕਰ ਦੁਰਗੰਧ ਬਿਨ ਸਿਮਰਨ ਦਿਨ ਰੈਨ ਬਿਰਥਾ ਬਿਹਾਇ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥਿ ਸਭ ਕਾਮ ਜੋ ਕਿਰਪਨ ਕਿ ਨਿਰਾਰਥ ਦਮ ਧਨ ਧਨ ਤੀ ਜਨ ਜਿਹ ਘਾਟ

ਗ੍ਰਹਿ ਸਭ ਕਹਿ ਜਨ ਆਦਮੀ ਕੀ ਰਹਿਤ ਜਿਸ ਭਾਵਿਤ ਹਲੈ ਲੜ ਲਾਇ ਥਾਂ ਥਨੰਤਰ ਰਹਿਆ ਸਮੈ ਸੋ ਸਿਉਗ ਜਿਹ ਕਿਰਪਾ ਕਰੀ ਨਿਮਖ ਨਿਮਖ ਜਮ ਨਾਨਕ ਕਰੀ ਸਲੋਕ ਕਾਇਮ ਕਰੋ ਦਰ ਲੋ ਮੋਹ ਬਿੰਸ ਜਯ ਹੂੰ ਯੂ ਨਾਨਕ ਪ੍ਰਭ ਸਰਣ ਆਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜਿਹ ਪ੍ਰਸਾਦ ਛਤੀ ਹਮਰਤ ਖਾਹਿ ਦਸ ਠਾਕੁਰ ਕੋ ਰਾਖ ਮਨ ਵਾਹਿ ਜਿਹ ਪ੍ਰਸਾਦ ਸੁਗੰਧ ਤਸਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸਾ ਸੁਖ ਮੰਦਰ ਤੇ ਸਹਿ ਤੇ ਆਯੁ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸਭ ਵਸਰਾਠ ਪਰ ਸਿਮਰਤ ਸਰਸ ਨ ਜੇ ਪ੍ਰਸਾਦ ਰੰਗ ਰਖ ਭੋਗ ਨਾਨਕ ਸਦਾ ਤੇ ਆਈ ਹੈ ਤੇ ਅਮ ਯੋਗ ਜਿਹ ਪ੍ਰਸਾਦ ਉਪਾਟ ਪਟੰਬਰ ਹੰਡਾਵੇ ਹੈ ਤੇ ਸਹਿ ਤਿਆਗ ਕਦਲ ਵੈ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਰ ਤਾਕ ਜਹ ਗਾਵੀ ਜੈ ਜੇ ਪ੍ਰਸਾਦ ਉਜ ਸਾਹਿਬ ਕੋ ਮਨ ਮੁਖਤਾ ਕੋ ਜਾ ਸਰਸ ਮੁਖ ਨ ਜੇ ਪ੍ਰਸਾਦ ਉਰ ਰਹਿਤਾ ਧਰਮ ਸਦਾ ਤੇ ਆਈ ਕੀ ਉਰ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹ ਮਾਨ ਉਪਾਵੇ ਹਨ ਪਦ ਸਿਧ ਕਰ ਜਾਵੇ ਹਨ ਜੇ ਪ੍ਰਸਾਦ ਆਰੋਗ ਕੰਚਨ ਦੇਹਿ ਲਿਵ ਲਾਵਹ ਤਸਨਾਮ ਸਨੇਹਿ ਜੇ ਪ੍ਰਸਾਦ ਤੇਰਾ ਬੁਲਾ ਰਹਿਤ ਮਨ ਸਖ ਪਾਵੇ ਹਰ ਹਰ ਜਹ ਕਹਿਤ ਜੇ ਪ੍ਰਸਾਦ ਤੇਰਾ ਸਗਲ ਛਿਦਰ ਢਾਕੇ ਮਨ ਸਰਣ ਪਰ ਠਾਕੁਰ ਪ੍ਰਭ ਤਾਕ ਜੇ ਪ੍ਰਸਾਦ ਤੁਜ ਕੋ ਨਾਮ ਪਾਹੁ ਚ ਮਨ ਸਾ ਸਾ ਸਿਮਰ ਪ੍ਰਭੂ ਚ ਜੇ ਪ੍ਰਸਾਦ ਪਾਇ ਦੁਰਲਭ ਦੇ ਨਾਨਕ ਤਾਕ ਭਗਤ ਕਰੇ ਹਾਂ ਜਿਹ ਪ੍ਰਸਾਦ ਆਪੂਖਨ ਪਹਿਰੀ ਜਮਾਂ ਤੇ ਸਿਮਰਤ ਕੁਮਾਰ ਸੁਖੀ ਜੈ ਜੇ ਪ੍ਰਸਾਦ ਅਸਵ ਹਸਤਾ ਸਵਾਰ ਮਨ ਤੇ ਪ੍ਰਭ ਕਉ ਕਬਹੁ ਨ ਬਸਰ ਜੇ ਪ੍ਰਸਾਦ ਬਾਗ ਮਿਲਖ ਤਨ ਰਾਖ ਪੁਰੇ ਪ੍ਰਭ ਆਪਣੇ ਮਹਾਰਾਜ ਜਿਨ ਤੇਰੀ ਮਨ ਬਨ ਤੂੰ ਬਨਾਏ ਉਠ ਬੈਠ ਸਕ ਸਹਿਤ ਆਈ ਤੂੰ ਸਹਿਤ ਆਈ ਜੋ ਇੱਕ ਅਲਖ ਹੈ

ਪ੍ਰਭ ਸਿਮਰਹੁ ਸਦਾ ਨੂੰ ਜੇ ਪ੍ਰਸਾਦ ਤੇਰੀ ਕੀ ਜਾਤ ਉਸ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਾਤ ਰਹਿ ਗੁਰ ਪ੍ਰਸਾਦ ਨਾਨਕ ਜਾਸ ਕਹਿ ਜੇ ਪ੍ਰਸਾਦ ਸੁਨਹ ਕਰਨ ਨਾਦ ਜੇ ਪ੍ਰਸਾਦ ਭੇਖ ਵਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜ ਵਸਨਾ ਜੇ ਪ੍ਰਸਾਦ ਹਸਤ ਕਰ ਚਲ ਜੇ ਪ੍ਰਸਾਦ ਸੰਪੂਰਨ ਫਰਹਿ ਜੇ ਪ੍ਰਸਾਦ ਉਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਸਬਰਵ ਤਿਆਗ ਬਰਕਤ ਲਾਗ ਗਹਿ ਗੁਰ ਪ੍ਰਸਾਦ ਨਾਨਕ ਮਨ ਜਾਗ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤੇ ਪ੍ਰਭ ਕਮੁ ਗੁਰ ਨਾਮ ਅਨੁਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂੰ ਤਾ ਕੋ ਜਾਵ ਜੇ ਪ੍ਰਸਾਦ ਤੇਰ ਕਾਰਜ ਪੂਰੇ ਤੇ ਸਹਿਜਾਨ ਮਨ ਸਦਾ ਹੈ ਜੁਲੇ ਜੇ ਪ੍ਰਸਾਦ ਤੂੰ ਪਾਵੈ ਸਾਜ ਰੀ ਮਨ ਮੇਰੇ ਤੂੰ ਤਾ ਸੁਰਾ ਜੇ ਪ੍ਰਸਾਦ ਸਭ ਕੀ ਗਾ ਤੋਏ ਨਾਨਕ ਜਾਪ ਜਪੈ ਜਪ ਸੋਇਆ ਜਪਾਇ ਜਪੈ ਸੁਨਾਉ ਆਪ ਗਾ ਵਾਯੂ ਸੋ ਹਰ ਗੁਣ ਗਾਉ ਪ੍ਰਭ ਕਿਰਪਾ ਦੇ ਹੋਏ ਪ੍ਰਗਾਹ ਪ੍ਰਭੁ ਦਇਆ ਦੇ ਗੁਣ ਵਿਗਾਹ ਪ੍ਰਭ ਸੋ ਪ੍ਰਸੰਨ ਵਸੈ ਮਨ ਸੋਈ ਪ੍ਰਭ ਦਇਆ ਤੇ ਮੈਂ ਤੂੰ ਤੁਮ ਹੋਏ ਸਰਵਨ ਧਾਨ ਪ੍ਰਭ ਤੇਰੀ ਮੈ ਆਏ ਆਪ ਕਛੂ ਨ ਕਿਰਮ ਲਿਆ ਜੇਤ ਜੇਤ ਲਾਭ ਤੇਤ ਲਗ ਹਰ ਨਾਥ ਨਾਨਕ ਕਹਿ ਕਛੂ ਨ ਹੈ ਸਲੋਕ ਅਗਮੈ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੈ ਸੰਗਤਾਇ ਸੰਵੀਤਾ ਨਾਨਕ ਬਿਨਵੰਤਾ ਸਾਧ ਜਨਕ ਅਚਰਜ ਕਥਾ ਅਸ਼ਪਦ ਸਾਧ ਕਸਾਂ ਗੋਮ ਖੂਜਲ ਹੋਤ ਸਾਧ ਸੰਵਰ ਸਗਲੇ ਹੋਤ ਸਾਧ ਗਹੰ ਵਿਟਿਆ ਭਮਾਨ ਸਾਧ ਹੰ ਪ੍ਰਗਟਾ ਸੁ ਗਿਆਨ ਸਾਧ ਗਹੰ ਬੁਜ ਹੈ ਪ੍ਰਭ ਨਿਰਾ ਸਾਧ ਸੰਗ ਸਾਧਨ ਵੀਰਾ ਸਾਧ ਹੰ ਪਾਇ ਨਾਮ ਰਤਨ ਸਾਧ ਗਹੰ ਸਾਧ ਕੈ ਸੰਗ ਇਕ ਉਪਰ ਜਤਨ ਸਾਧ ਕਿ ਮਹਿਮਾ ਵਰਨ ਕੌਣ ਪ੍ਰਾਣੀ ਨਾਨਕ ਸਾਧ ਸੋਭਾ ਬ੍ਰਹਮ ਹੈ ਸਮਾਨੀ ਸਾਧ ਕਸੰਗ ਗੋਚਰ ਮਿਲੇ ਸਾਧ ਹੰ ਸਦਾ ਪੁਰ ਫੁੱਲ ਸਾਧ ਹੰ ਆਵਹਿ ਵਹਿ ਪੰਚਾ ਸਾਧ ਸੰਗ ਮ੍ਰਤ ਰਹਿ ਪੁੰਚਾ ਸਾਧ ਸੰਗ ਸਭ ਗਿਰੀ ਸਾਧ ਕਸੰਗ ਮਨੋਹਰ ਬੈਨ ਸਾਧ ਹੰ ਕਤ ਨਾ ਕਦ ਹੂੰ ਤਾਵੈ ਸਾਧ ਕੈ ਸੰਗ ਨਾ ਕਦ ਹੂੰ ਤਾਵੈ ਸਾਧ ਸੰਗ ਸਤ ਮਨ ਪਾਵੈ ਸਾਧ ਗਹੰ ਵਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਗ ਤੁਸਮਾ ਸਾਧ ਵੀ ਸਾਧੂ ਕਸੰਗ ਮਹਾਪੁਨੀਤ ਸਾਧ ਸੰਗ ਕੀ ਸਾ ਸਿਉ ਨਹੀਂ ਵੈਰ ਸਾਧ ਕਸੰਗ ਨ ਬੀਗਾ ਪੈਰ ਸਾਧੂ ਹੰਗ ਨਾਹੀ ਗਵੰਦਾ ਸਾਧ ਸੰਗ ਜਾਣੇ ਪਰਮਾਨੰਦ ਸਾਧੂ ਹੰਗ ਨਾਹੀ ਹਰਤਾਵ ਸਾਧੂ ਹੰਗ ਤਾਜਾ ਸਭ ਆਪ ਆਪੇ ਜਨ ਸਾਧ ਬਟਾਈ ਨਾਨਕ ਸਾਧ ਪ੍ਰਭੂ ਬੰਡਾਏ ਸਾਧ ਖੰਡਾ ਕਬੂਤਾ ਸਾਧ ਖੰਗ ਸਦਾ ਸੁਖ ਪਾ ਸਾਧ ਸੰਗ ਬਸਤਾ ਗੋ ਚਰਣ ਸਾਧ ਖੰਗ ਆਜਾਰ ਸਹ ਸਾਧ ਖੰਗ ਬਸ ਸਾਧ ਥਾਨ ਉਚੈ ਸਾਧ ਖੰਗ ਵਹਿਲ ਪਾਹੂ ਚੈ ਸਾਧ ਖੰਗ ਦ੍ਰਿੜਾ ਸਭ ਧਰਮ ਸਾਧ ਕਸੰਗ ਕੀਵਲ ਪਾਰ ਬ੍ਰਹਮ ਸਾਧ ਖੰਗ ਪਾਇ ਨਾਮ ਨਧਾਨ ਨਾਨਕ ਸਾਧੂ ਕਾ ਕੁਰਬਾਨ ਸਾਧ ਕਸੰਗ ਸਭ ਕੋਲੇ ਅਧਾਰ ਸਾਧ ਸੰਗ ਸਾਧ ਨੂੰ ਯੁਤ ਕੁਟਾਂਬ ਨਿਹਤਾਰਾ ਸਾਧੂ ਕਸੰਗ ਸੋ ਧਾਨ ਨੂੰ ਪਾਵੇ ਜਿਸ ਧਨ ਤੇ ਸਭ ਕੁਬਰ ਸਾਧ ਸਾਧ ਸੰਗ ਧਰਮ ਰਾਜ ਕਰੇ ਸੇਵਾ ਸਾਧ ਹੰ ਸੋਭਾ ਸੁਰ ਦੇਵਾ ਸਾਧੂ ਕਸੰਗ ਪਾਪ ਪੁਲਾਇਨ ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕਸੰਗ ਸਰਵ ਥਾਵਾਨ ਕਾਮਨਾਨ ਸਾਧੂ ਹੰ ਸਫਲ ਜੰਡਾ ਮੂੰਹ ਸਾਧੂ ਸੰਗ ਨਹੀਂ ਕਾਸ਼ ਕਾਲ ਦਰਸ਼ਨ ਪਿੜ ਦੋ ਦਿਨ ਹਾਲ ਸਾਧੂ ਕਸੰਗ ਕਲੂ ਖਤ ਹਰਾ ਸਾਧੂ ਕਸੰਗ ਨਰਕ ਪਰ ਹਰਾ ਸਾਧੂ ਕਸੰਗ ਈਹਾਉ ਹੈ ਸੋ ਹੀਰਾ ਸਾਧ ਸੰਗ ਬੇਸ਼ਰਤ ਹਰ ਮੇਲਾ ਜੋ ਇੱਛਾ ਸੋਈ ਫਰ ਪਾਵੇ ਸਾਧੂ ਕਸੰਗ ਨ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਤ ਬਸ ਨਾਨਕ ਪੰਦਰਾ ਸਾਧ ਸੁਨ ਰਸਾ ਸਾਧ ਖੰਗ ਸੁਨ ਹਰ ਨਾਮ ਸਾਧ ਸੰਗ ਹਰ ਗੁਣ ਗਾਇਓ ਸਾਧ ਖੰਗ ਨਮਨ ਤੇ ਬਿਸਰਾ ਸਾਧ ਸੰਗ ਸਰਵ ਪਰ ਤਰਾ ਸਾਧ ਕਸੰਗ ਲਗ ਪਰਾ ਮੀਠਾ ਸਾਧ ਕਸੰਗ ਘਾਟ ਘਾਟ ਡੀਠਾ ਸਾਧ ਸੰਗ ਪਿਆ ਗਿਆ ਕਰੇ ਸਾਧ ਸੰਗਤ ਪਈ ਹਮਾਰੀ ਸਾਧ ਕਸੰਗ ਮੇਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧ ਕਿ ਮੈਂ ਹਮਾ ਵੀ ਉਦਨਾ ਜਾਣ ਜੇ ਤਾ ਸੁਨ ਤੇ ਤਾ ਵਖ ਜਾਣ ਸਾਧ ਕੀ ਉਪਮਾ ਤੇ ਹੋਣ ਤੇ ਦੂਰ ਸਾਧ ਕੀ ਉਪਮਾ ਰਹੀ ਭਾਰ ਪੂਰ ਸਾਧ ਸੁਭਾ ਕਨਾ ਹੀ ਅੰਤ ਸਾਧ ਸੁਭਾ ਸਦਾ ਵੀ ਅੰਤ ਸਾਧ ਸੁਭਾ ਉੱਚ ਤੇ ਉੱਚ ਸਾਧ ਸੁਭਾ ਮੂਚ ਤੇ ਮੂਚੀ ਸਾਧ ਕਿ ਸੁਭਾ ਸਾਧ ਬਨਿਆਈ ਨਾਨਕ ਸਾਧ ਪ੍ਰਭ ਭੇਦ ਨਾ ਭਾਈ ਸਲੋਕ ਮਨ ਸਾਚਾ ਮੰਗ ਸਾਚਾ ਸੋਇਆ ਵਰਨਾ ਭੇਖ ਬਿਨ ਕੋਈ ਨਾਨਕ ਰਛਣ ਬ੍ਰਹਮ ਗਿਆਨੀ ਹੋਇਆ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਰਲੀਪ ਜਹ ਜਾਲ ਮਹ ਕਮਲ ਲੀਪ ਬ੍ਰਹਮ ਗਿਆਨ

ਕਹਿ ਬ੍ਰਹਮ ਗਿਆਨ ਕਹਿ ਮਿਤਰ ਸਤਰ ਸਮਾਨ ਬ੍ਰਹਮ ਗਿਆਨ ਕਨਾਹਿਆਨ ਬ੍ਰਹਮ ਗਿਆਨ ਊਚਤ ਊਚਾ ਮਨ ਆਪਣੇ ਹੈ ਸਭ ਦਿਨ ਊਚਾ ਬ੍ਰਹਮ ਗਿਆਨ ਸੀ ਜਨ ਭਏ ਨਾਨਕ ਜਨ ਪ੍ਰਭਾਵ ਕਰੀ ਬ੍ਰਹਮ ਗਿਆਨ ਸਗਲ ਗਿਰੀ ਨਾਇਆਤਮ ਰਹਿ ਬ੍ਰਹਮ ਗਿਆਨ ਚੀਨਾ ਬ੍ਰਹਮ ਗਿਆਨ ਕਿਸਾ ਉਪਰਮ ਆਇਆ ਬ੍ਰਹਮ ਗਿਆਨ ਤਿਕਾ ਸ਼ੁਭਰਾ ਨਾਮ ਪਾਇਆ ਬ੍ਰਹਮ ਗਿਆਨ ਸਦਾ ਸਮਦਰਸ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਬਰਸ ਬ੍ਰਹਮ ਗਿਆਨ ਬੰਧਨ ਤੇ ਮੁਕਤ ਬ੍ਰਹਮ ਗਿਆਨ ਕਿ ਨਿਰਮਲ ਜੁਗਤ ਬ੍ਰਹਮ ਗਿਆਨ ਕਾ ਭੋਜਨ ਗਿਆ ਨਾਨਕ ਬ੍ਰਹਮ ਗਿਆਨ ਕਾ ਬ੍ਰਹਮ ਧਿਆਨ।

ਤੁਮ ਹੋਵੈ ਭਗਵੰਤ ਕੀ ਟਹਿਲ ਕਰਾਇਆ ਨਿਤ ਨੀਤ ਬੰਤ ਨਰ ਪਾਵੈ ਸਨ ਪ੍ਰੀਤ ਹਰਿ ਚਨ ਹਿਰਦਾ ਵਸੈ ਨਾਨਕ ਹੈ ਭਗਵਤੀ ਭਗਵੰਤ ਕਾ ਪਾਵੈ ਸੁਪੰਡਿਤ ਜੋ ਮਨ ਪ੍ਰਭੁ ਰਾਮ ਨਮ ਆਤਮਾ ਸੋਧ ਰਾਮ ਨਮ ਸਾਰ ਪੀਵਸ ਪੰਡਿਤ ਕਾ ਉਪਦੇਹ ਜਾਗ ਜੀਵੈ ਹਰ ਕੀ ਕਥਾ ਹਿਰਦੈ ਵਸੈ ਸੁਪੰਡਿਤ ਫਿਰ ਜੋ ਨਾ ਵੇਦ ਪ੍ਰਾਣ ਸਿਮਰਤ ਪੂਜਾ ਮੂਲ ਸੁਖਮ ਵੈ ਜਨ ਥੂਲ ਚਹ ਵਰਨਕ ਦੇ ਉਪਦੇਸ਼ ਨਾਨਕ ਸੁਪੰਡਿਤ ਕਰ ਸਦਾ ਦੀ ਸਭੀ ਮੰਤਰ ਸਰ ਕੁ ਗਿਆਨ ਚਹ ਵਰਨਮ ਜਪੈ ਕੋ ਨਾਮ ਜੋ ਜਪੈ ਤਸਕੀਕਾ ਦੋ ਸਾ ਸੰਗ ਪਾਵੈ ਜਨ ਕੋਈ ਕਰ ਕਿਰਪਾ ਅੰਤਰ ਔਰ ਤਾਰ ਪਾਸ ਪ੍ਰੀਤ ਮੁਕਤ ਪਾਥਰ ਕਉ ਤਾਰ ਸਰਬ ਰੂਪ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਕਾਇਮ ਕਾਹੂ ਜਗਤ ਕਿਤੈ ਨਾਮ ਪਾਈਆ ਧਰਮ ਨਾਨਕ ਤੁਸ ਮਿਲੈ ਜਿਸ ਲਿਖਿਆ ਤੁਰ ਕਰਮ ਜਿਸ ਕਮਨ ਭਾਰ ਬ੍ਰਹਮ ਕਰਨ ਵਹ ਤਿਸ ਕਨਮ ਸਤ ਰਾਮ ਦਾਸ ਆਤਮ ਰਾਮ ਦਸ ਨਦਰੀਆ ਦਾਸ ਦਸੰਤਨ ਪਾਈ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾ ਨਪਨ ਦਾਸ ਪਾਪ ਕਿਰਪਾ ਕਰ ਤਿਸ ਦਾਸ ਕਉ ਸਭ ਸੋਜੀ ਪਰੈ ਸਕਲ ਸੰਗ ਆਤਮ ਉਦਾਸ ਸੁਜੁਗਤ ਨਾਨਕ ਰਾਮ ਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਕੋ ਸੋ ਕਹਾਵੈ ਤੈ ਸਾਹਰ ਤਹ ਸੋਗ ਸਦਾ ਰਾਮ ਤਹ ਨਹਿ ਵਿਯੋਗ ਤਹ ਸਵਰਨ ਤੈ ਸੋ ਸਮਾਟਿ ਤਹ ਅੰਮ੍ਰਿਤ ਤਹ ਬੇਖਾਟੀ

ಪಾತಾಳಿಕವಾಸಿ ಕೈಗೋನಾರ್ಗ ಸ್ವರ್ಗನವಾಸಿ ಕೈಕೋಟ ಜನಮ ಜೀವ ಹಮರ ಹೈ ಕೈಗೋಡ ಬಹ ಜೋನಿ ಹರ ಹೈ ಕೈಗೋಡ ಬ್ಯಾಠ ದಿ ಖಾ ಹೈ ಕೈಗೋಡ ಕಾಲ ಹಂಥ ಕುಪಾ ಹೈ ಕೈಗೋಡ ಗೀ ತನ ಬಂದ ಕೈಕೋಟ ಮಾಯಾ ਮਹ ਜੰਤ ਜਹ ਜਹ ਪਾਣਾ ਤਹ ਤਹ ਰਖ ਨਾਮ ਸਭ ਗਿਹ ਪ੍ਰਭ ਕਾ ਹਾਥ ਹੀ ਕੈਕੋਟ ਪੈ ਬੈਰਾ ਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਹੋ ਜਾਂਦੀ ਆਤਮ ਮਹਿ ਪਾਰ ਬ੍ਰਹਮ ਲਹੰਦੀ ਕਈ ਕੋਟ ਦਰਸ਼ਨ ਪ੍ਰਾਪਿਆ ਸਤਿਨ ਕੋ ਮਿਲੇ ਪ੍ਰਭ ਅਵਨਾਥ ਕਈ ਕੋਟ ਮੰਗ ਸਤ ਸੰਘ ਪਾਰ ਬ੍ਰਹਮ ਤਿਨ ਲਾ ਕਾਰੰਗ ਜਿਨ ਕਹੋ ਹੋਇਆ ਸੁਬਰ ਸਾ ਨਾਨਕ ਦੀ ਜਨ ਸਦਾ ਧਨ ਧਨ ਕਈ ਕੋਟ ਖੰਡ ਅਰ ਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨ ਵਿਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕਿ ਨਿਵਹ ਪਾਤ ਪ੍ਰਭ ਦੇਹ ਬ੍ਰਹਮ ਸਮਾਤਾ ਕਾਂਤਨਾ ਜਾਨਕ ਹੋਇਆ ਪਿਆ ਨਾਨਕ ਪ੍ਰਭ ਸੋਈ ਕਈ ਕੋਟ ਪਾਰ ਬ੍ਰਹਮ ਕੀ ਦਾਹ ਤਿਨ ਹੋ ਤਿਆ ਤੁਮ ਪ੍ਰਗਾਹ ਕਈ ਕੋਟ ਦਤ ਕਵੀ ਦੇ ਸਦਾ ਨਿਹਾਰ ਹੈ ਕੁਨੇਦਰ ਕਈ ਗੁਣ ਨਾਮ ਰਹ ਪੀਵੈ ਹਮਰ ਪਏ ਸਾਧ ਸਾਧ ਹੀ ਜੀਵੈ ਕਈ ਗੁਣ ਨਾਮ ਗੁਣ ਗਾਵਿਆ ਤੁਮ ਰਾ ਸਭ ਸੁਖ ਸਹਿਜ ਸਮਾਵੈ ਆਪਣੇ ਜਨਕ ਸਾਸ ਸਾਸ ਸੰਵਾਰੀ ਨਾਨਕ ਕੋਈ ਪਰਮੇਸ਼ਵਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਵੀਕ ਹੈ ਦੂਸਰ ਨਾਹੀਂ ਕੋਇ ਨਾਨਕ ਤਿਹ ਬਲਹਾਰਣ ਜਲ ਧਰਮ ਹਿਗਲ ਸਵੈਸ਼ਪਤੀ ਕਰਨ ਕਰਾਵਨ ਕਰਨਾ ਯੋਗ ਜੋ ਦਿਹ ਪਾਵੈ ਸੋਈ ਹੋ ਖਿਨ ਮੈਂ ਥਾਪ ਥਾਪਨ ਅਰੰਤ ਨਹੀਂ ਵਿਸਪਾਰਾ ਵਾਰਾ ਹੁਕਮ ਤਾਰ ਤਾਰ ਰਹਾਵੇ ਹੁਕਮ ਉਪਜਾ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਆਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖਿਆ ਆਪਣੀ ਉਡਿਆ ਨਨਕ ਸਾਹਿਬ ਮੈਂ ਰਹੇ ਸਮਾਏ ਪ੍ਰਭ ਪਾਵੈ ਮਾਨੁਖ ਗਾਤ ਪਾਵੈ ਪ੍ਰਭ ਪਾਵਤ ਪਾਥਰ ਤੁਰਾਵ ਪ੍ਰਭ ਪਾਵੈ ਬਿਨ ਸਾਹਿਤ ਰੱਖ ਪ੍ਰਭ ਪਾਵਤ ਹਰ ਗੁਣ ਪਾਖੈ ਪ੍ਰਭ ਪਾਵਤ ਪਤ ਤੇ ਧਰ ਆਪ ਕਰ ਆਪਣ ਵਿਚਾਰ ਦੋਹਾਂ ਸਿਰਾਂ ਕਾ ਸੁਆਮੀ ਖੇਰਾ ਵਿਕਸਾਂਤਰ ਜਾਮੀ ਜੋ ਪਾਵੈ ਸੁਕਾਰ ਕਰਾਵੈ ਨਾਨਕ ਦ੍ਰਿਸ਼ਟੀ ਵਰਨਾ ਆਵੈ ਕਹੂੰ ਮਾਨੁਖ ਤੀ ਕਿਆ ਹੋਈ ਆਵੈ ਜੋ ਦੇਹ ਪਾਵੈ ਸੋਈ ਕਰਾਵੈ ਉਸਕਾ ਹਾਥ ਹੋਏ ਤਾਂ ਸਭ ਕੀ ਖੇਲੀ

ਪ੍ਰਭ ਹੋ ਕੀੜ ਹਸਤ ਪਤੰਗ ਹੋਈ ਜੀ ਅਨਕ ਜਨ ਪਰਮਾ ਪਰਮੀ ਆਨੰਦ ਰੂਜ ਸਵਾਗੀ ਦਿਖਾਇ ਜੋ ਪ੍ਰਭ ਪਾਵਤ ਬਨ ਚਾਹ ਜਦੋਂ ਪਾਵ ਸੋਈ ਹੋਏ ਨਾਨਕ ਪੂਜਾ ਵਰਨਾ ਕੋਏ।

ਸੰਗ ਜਿਉਂ ਜਾਲ ਮਹਜਾ ਲਾਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਾਨਾ ਮੇਟ ਗਏ ਕਵਨ ਪਾਏ ਬਸਰਾਉ ਨਾਨਕ ਪ੍ਰਭੂਗਾ ਸਤਿ ਗੁਰਬਾਨ ਸਲੋਕ ਸੁਖੀ ਵਸਾ ਮਸਕੀਨ ਆਵਾਰ ਤਲੀ ਵੱਡੀ ਵੱਡੇ ਅਹੰਕਾਰੀਆ ਨਾਨਕ ਗਰਭ ਕਰੇ ਅਸ਼ਟਪਦੀ ਸਕਾਂਤਰ ਰਾਜ ਅਵਮਾਨ ਸੋ ਨਰਕ ਪਾਤੀ ਹੋਤ ਸਵਾਨ ਜੋ ਜਾਣਾ ਮੈਂ ਜੋ ਬਨਵੰਤ ਸੋਵਤ ਬਿਸ਼ਟਾ ਕਾ ਜਨਦਾਸ ਕਉ ਕਰਮਵੰਤ ਕਹਾਵੇ ਜਨਮ ਵਾਰੈ ਬਹਿਜੋਨ ਪਰਮਾਵੈ ਤਨ ਕੂਮ ਕਹਿ ਜੋ ਕਰੈ ਗੁਮੈ ਸੋ ਮੂਰਖੰਦਾ ਗਿਆਨ ਕਰ ਕਿਰਪਾ ਕਹਿ ਹਿਰਦਾ ਗਰੀਬੀ ਵਸਾ ਨਾਨਕੀ ਹਾਮਕ ਤਾਗ ਪਾਵੈ ਧਨਵੰਤਾ ਹੋਈ ਕਰ ਗੁਰਬਾਵੈ ਤ੍ਰਿਣ ਸਮਾਨ ਕਾਸ਼ ਸੰਗ ਨਾ ਜਾ ਬਹੁਲਸ ਕਰਮਾ ਨੁਖ ਉਪਰ ਕਰੇ ਆਸ ਪਰ ਪਿੱਤਰ ਤਕ ਹੋਏ ਵਿਨਾਸ਼ ਸਭ ਤੀ ਆਪ ਜਾਣਾ ਬਲਵੰਦ ਖਿਨ ਮੈਂ ਹੋਏ ਜਾ ਬਸਵੰਦ ਕਹਿ ਨਾ ਪਦਾ ਅਹੰਕਾਰੀ ਧਰਮ ਰਹਿਤ ਕਰੇ ਖੁਆਰੀ ਗੁਰੂ ਪ੍ਰਸਾਦ ਜਾ ਕਹ ਮਿਟੇ ਆਪ ਮਨ ਸੋ ਜਾ ਨਾਨਕ ਤਰਕ ਪ੍ਰਵਾਨ ਕੋਟ ਕਰਮ ਕਰੈ ਹੋ ਧਾਰੀ ਸ੍ਰਮ ਪਾਵ ਸਗਲੇ ਬਿਰ ਧਾਰੀ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਦਮ ਹਿੰਦਰਾਵੈ ਹਰ ਦਰ ਕਹਿ ਕਹੋ ਕੈਸੀ ਗਾਵੇ ਆਪਸ ਕਹ ਜੋ ਭਲਾ ਕਹਵੈ ਤੇ ਸਭ ਭਲਾਈ ਨਿਕਟ ਨਾ ਆਵੈ ਸਰਬ ਗਿਰੀਨ ਜਾ ਕਹ ਮਨ ਹੋਈ ਕਹ ਨਾਨਕ ਤਾਗਿੰਦਰ ਨੂੰ ਸੋਇ ਜਬ ਲਗ ਜਾਣਾ ਮੁਝ ਦੀ ਕਾਸ਼ ਹੋਏ ਤਾਂ ਇਸ ਕਹ ਸੁਖ ਨਾਹੀਂ ਕੋਈ ਜਾਵੇ ਹਜਾਨਾ ਮੈਂ ਕਿਛ ਕਰਦਾ ਤਬ ਲਾ ਕਰੋ ਜੋਨ ਮੈਂ ਫਿਰਦਾ ਜਬ ਧਾਰੇ ਕੋ ਬੈਰੀ ਮੀਤ ਤਬ ਲਾਗ ਨਿਹ ਚਲਨਾ ਹੀ ਚੀਤ ਜਬ ਲਾਗ ਮੂਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਦੇ ਬੰਧਨ ਟੂਟੈ ਗੁਰਬਸਾ ਨਾਨਕ ਹਾਵ ਛੂਟੈ ਸਹਸ ਖੱਟੀ ਲਾਖ ਕੋਠ ਤਬ ਧਰੁਤ ਨ ਆਵੇ ਮਾਇਆ ਪਾਛੈ ਪਵਨ ਕੋਗ ਵਿਖਿਆ ਕੀ ਕਰੈ ਨਹ ਧਰੁਤਾ ਖਾਵ ਖਾ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬ੍ਰਿਧ ਸਭ ਕਾਜ ਨਵ ਰੰਗ ਸਰਵ ਸੁਖੇ ਵਿੜ ਭਾਗੀ ਕਹਿ ਪ੍ਰਭ ਤੁਈ ਕਨ ਕਰਮ ਨਾ ਪਿਆ ਸਦਾ ਸਦਨਾਨ ਖਰਜਾਪ ਕਰਮ ਕਰਮ ਕਰਨੇ ਹਾਰ ਕਹਿ ਕਹ ਵਿਚਾਰ ਜੈਸੇ ਦ੍ਰਿੜ ਕਰੇ ਤਾਂ ਸਭ ਆ ਪਿਆ ਵਾ ਪ੍ਰਭ ਸੁਖੇ ਜੋ ਕਿਸ਼ਕੀ ਨੋ ਸਭ ਬਨਾ ਰੰਗ ਸਭ ਦੇ ਦੂਰ ਸਭ ਹੋ ਕਹਿ ਸੰਗ ਬੁਗ ਜਾ ਦੇਖਾ ਕਰ ਬਬੀ ਕਾ ਬਹਿ ਕਾ ਪਹਿਨ ਕਮਰ ਨ ਬਿਨਸਿਆ ਬਹਿ ਨ ਜਾਇ ਨਾਨਕ ਸਾਧ ਹੀ ਰਹੇ ਸਮਾਇਆ ਬਬ ਦੇ ਸਾ ਸਮਝਿਆ ਬਾਬੀ ਰਚਾ ਸਭ ਕੇ ਸਾਥ ਆਉ ਕਿ ਆਪਣ ਵਿਸਥਾਰ ਸਭ ਕਾ ਸੋ ਸੁਕਾਉ ਕਰਨ ਆਰੋਸ ਦੀ ਭੈਣ ਕਹੋ ਕਿ ਸੋਏ ਥਾਨ ਥਨ ਤਰੇ ਕਾ ਸੋਏ ਆਪਣੀ ਚਲ ਤਾਵ ਕਰਨ ਯਾਰ ਕਉਦ ਕਰ ਰੰਗ ਆਪਾਰ ਮਨ ਮਹਿਆ ਮਨ ਆਪਣੇ ਵਹਿ ਨਾਨਕ ਕਿਉਂਦ ਕਹਿਣਾ ਜਾਇ ਸਤ ਸਤ ਸਤ ਪ੍ਰਭ ਸਵਾਮੀ ਗੁਰੂ ਪ੍ਰਸਾਦ ਕਹਿੰਦਾ ਵਖਿਆ ਨੀ

ਨਾਨਕਾ ਬਹਰ ਬਹਰ ਅਵਤਾਰ ਰਾਸ਼ਟਰਪਤੀ ਸੰਤ ਕਾ ਦੁੱਖ ਨਾਰ ਜਾ ਘਟਾ ਸੰਤ ਕਾ ਦੁੱਖ ਜਾਉਂ ਤੇ ਨਹੀਂ ਛੋਟਾਇਆ ਸੰਤ ਕਾ ਦੁੱਖ ਨ ਸੁੱਖ ਸਭ ਜਾਇਆ ਸੰਤ ਕਾ ਦੁੱਖ ਨ ਨਰਕ ਮਹਿ ਪਾਇਆ ਸੰਤ ਕਾ ਦੁੱਖ ਨ ਬਾਤ ਹੋਈ ਮਲੀਨ ਸੰਤ ਕਾ ਦੁੱਖ ਨ ਸੋਭਾਹੀਣ ਸੰਤ ਕੇ ਹਤੀ ਕੋ ਰੱਖੈ ਨਾ ਕੋਇ ਸੰਤ ਕਾ ਦੁੱਖ ਥਾਨ ਪ੍ਰਗਟ ਹੋਏ ਸੰਤ ਕਿਰਪਾਲ ਕਿਰਪਾ ਜੀ ਕਰੇ ਨਾਨਕ ਸੰਤ ਆਨੰਦ ਕਪੀਰ ਤਾਰਾ ਸੰਤ ਕੇ ਦੁੱਖ ਤੇ ਮੁਖ ਪਾਵੈ ਸੰਤ ਕਾ ਦੁੱਖ ਕਾਗ ਜੋ ਲਵੈ ਸੰਤ ਕਾ ਦੁੱਖ ਨ ਸਰਬ ਜੋਨ ਪਾਇਆ ਸੰਤ ਕਾ ਦੁੱਖ ਨ ਤ੍ਰਿਗਤ ਜੋਨ ਕਰਵਾਏ ਸੰਤ ਕਾ ਦੁੱਖ ਤ੍ਰਿਸਨਾ ਮੈਂ ਜਲਾ ਸੰਤ ਕਾ ਦੁੱਖ ਸਭ ਕੁਛ ਲੈ ਸੰਤ ਕਾ ਦੁੱਖ ਨ ਤੀਜ ਸਭ ਜਾਏ ਸੰਤ ਕਾ ਦੁੱਖ ਨ ਨੀਚ ਨੀਚ ਆਏ ਸੰਤ ਦੁਖੀ ਕਥਾ ਕੋ ਨਾਹੀ ਨਾਨਕ ਸੰਤ ਪਾਵੈ ਤਾਂ ਉਹੀ ਪੀਗਤ ਪਾਹੀ ਸੰਤ ਕਾ ਨੰਦ ਕੋ ਮਹਾਤਾਈ ਸੰਤ ਕਾ ਨੰਦ ਕ ਖੇਨ ਟੇਕਨ ਨਾਉ ਪਾਏ ਸੰਤ ਕਾ ਨੰਦ ਕ ਮਹਾ ਹਤਿਆਰਾ ਸੰਤ ਕਾ ਨੰਦ ਕ ਪਰਮੇਸ਼ਰ ਮਾਰਾ ਸੰਤ ਕਾ ਨੰਦ ਕਰਾਜ ਤਹੀਨ ਸੰਤ ਕਾ ਨੰਦ ਕ ਤੁਹੀ ਅਰਦੀਨ ਸੰਤ ਕਾ ਨੰਦ ਕੋ ਸਰਬ ਰੋਗ ਸੰਤ ਕੇ ਨੰਦ ਕੋ ਸਦਾ ਵਿਜੋਗ ਸੰਤ ਕੀ ਨੰਦਾ ਦੁੱਖ ਮਹਿ ਦੁੱਖ ਨਾਨਕ ਸੰਤ ਭਾਵੈ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁੱਖ ਸਦਾ ਪਵੇਤ ਸੰਤ ਕਾ ਦੁੱਖ ਕਿਸੈ ਕਾ ਨਹੀਂ ਵੇਤ ਸੰਤ ਕੇ ਦੁੱਖ ਕਾ ਡਾਨ ਲਾਗੈ ਸੰਤ ਕਾ ਦੁੱਖ ਕਾ ਸਭ ਤਿਆਗੈ ਸੰਤ ਕਾ ਦੁੱਖ ਮਹਾਂ ਅਹੰਕਾਰੀ ਸੰਤ ਕਾ ਦੁੱਖ ਸਦਾ ਬੁਕਾਰੀ ਸੰਤ ਕਾ ਦੁਖੀ ਜਨ ਮੈਂ ਮਾਰਾ ਸੰਤ ਕੇ ਦੁੱਖ ਨਾ ਸੋਤੇ ਡਾਰਾ ਸੰਤ ਕੇ ਦੁੱਖ ਕਾ ਨਾਹੀਂ ਠਾਉ ਨਾਨਕ ਸੰਤ ਭਾਵ ਤਲੈ ਮਿਲਾਇ ਸੰਤ ਕਾ ਦੁਖੀ ਅਦ ਬੀਜ ਤੇ ਟੂਟੈ ਸੰਤ ਕਾ ਦੁਖੀ ਕਦੇ ਕਾਜ ਨਾ ਪਾਇ ਹੁਕਚੈ ਸੰਤ ਕਾ ਦੁਖੀ ਕਉ ਦੇ ਅਨ ਪਰਮਾਈਐ ਸੰਤ ਕਾ ਦੁਖੀ ਉਜੜ ਪਾਈਐ ਸੰਤ ਕਾ ਦੁਖੀ ਅੰਤਰ ਤੀਰਥ ਥਾ ਜਿਉ ਸਾਸ ਬਿਨਾ ਮਿਰਤ ਗਿਲੋ ਥਾ ਸੰਤ ਕੇ ਦੁਖੀ ਕੇ ਜੜ ਕਿਛ ਨਾਹੀ ਆਪਨ ਬੀਜ ਆਪਹੀ ਖਾਇ ਸੰਤ ਕਾ ਦੁਖੀ ਕਾ ਵਰਨ ਰਖਨਾ ਨਾਨਕ ਸੰਤ ਭਾਵ ਤਲੈ ਉਹ ਬੈਰ ਸੰਤ ਕਾ ਦੁਖੀ ਓ ਵੇਲ ਲਾਏ ਜਿਉ ਜਲ ਵੀ ਹੂਨ ਮਛਲੀ ਤੜ ਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜ ਜੋ ਪਾਵ ਕੀ ਨਹੀਂ ਤਰਾਪੈ ਸੰਤ ਕਾ ਦੁਖੀ

ਸੰਤ ਕਾ ਦੁਖੀ ਕਾ ਦਰਗਾਹ ਮੇਰਾ ਸਜਾਈ। ਸੰਤ ਕਾ ਦੁਖੀ ਸਦਾ ਸਹਿ ਕਾਈ ਆ, ਸੰਤ ਕਾ ਦੁਖੀ ਨਾ ਮੇਰੇ ਨਾ ਜੀਵ ਆਈ ਆ। ਸੰਤ ਕੇ ਦੁਖੀ ਕੀ ਪੂਜਾ ਨਾ ਆਸਾ, ਸੰਤ ਕਾ ਦੁਖੀ ਉੱਠ ਚਲਾ ਨਿਰਾਸਾ। ਸੰਤ ਕਾ ਦੁਖ ਨਾ ਤੁਰੇ ਟਾਕੋ ਜਹ ਪਾਵੇ ਤੈਸਾ, ਕੋਈ ਹੋਏ ਪਿਆ ਕਰਤ ਨਾ ਮੇਰੇ ਟਾਕੋ। ਨਾਨਕ ਜਾਨਾ ਸੱਚਾ ਸੋਇ ਸਭ ਘੱਟ ਦੁਖੀ ਹੋ ਕਰਨ ਆਰ, ਸਦਾ ਸਦਾ ਦੁਖ ਨਮਸਕਾਰ। ਪ੍ਰਭ ਕੀ ਵਸਤਾ ਤ ਕਰਹੁ ਦਿਨ ਰਾਤ, ਤੇ ਸਿਹਤ ਆਵਹੁ ਸਾਸ ਗ੍ਰਹਿ, ਸਭ ਕਹਿ ਵਰਤਾ ਦੁਖ ਕਉ ਕੀਆ। ਜੈ ਸਕਰ ਤਹ ਪੁਥੀ ਆਪਣਾ ਕੀ ਲਾਭ ਕਰਨ ਆਰ, ਦੂਸਰ ਕੌਣ ਕਹਿ ਵਿਚਾਰ। ਜਿਸ ਨੂੰ ਕਿਰਪਾ ਕਰੈ ਤਿਸ ਆਪਣ ਨਾਮ, ਦੀ ਬੜ ਭਾਈ ਨਾਨਕ ਜਨ ਸੀਸ ਲੋਕ ਤਜਹੁ ਸਿਆਨ ਸੁਰ ਜਨਹੁ ਸਿਮਰਹੁ, ਹਰਿ ਹਰਿ ਰਾਈ ਕਾ ਸਹਰ ਮਨ ਰਖਹੁ, ਨਾਨਕ ਦੂਹ ਪਰਮ ਪਾਉ ਜੈ ਅਸ਼ਟਪਦੀ। ਮਾਨੁਖ ਕੀ ਟੀਕ ਬ੍ਰਿਥੀ ਸਭ ਜਾਨ, ਜੀਵਨ ਕੋਈ ਕਉ ਭਗਵਾਨ ਜਿ ਕਹਿ ਵਾਹਨ ਤਰਸਨ ਰਾਗਿਆ, ਮਾਰ ਰਾਖੈ ਕੁਆ। ਮਾਨੁਖ ਕਹਿ ਕਿਸ ਨਾ ਹਾਥ, ਤਿਸ ਕਉ ਕੰਬੂਜ ਸੁਖ ਤੁਸ ਕਾ ਨਵਰਾ ਕੰਠ ਪੁਰੋਈ। ਸਿਮਰ ਸਿਮਰ ਸਿਮਰ ਪ੍ਰਾਪ ਸੋਇ ਨਾਨਕ, ਬਿਘਨ ਨਾ ਲਾਗਾ ਕੋਈ ਉਸਤ ਮਨ, ਮਹਿਕਾਰ ਨਿਰੰਕਾਰ ਕਰ ਮਨ ਮੇਰੇ ਸਾਧ ਵਿਵਹਾਰ। ਨਿਰਮਲ ਰਸਨ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ, ਲੀਹ ਜੀਵ ਨੈ ਨਹੁ ਪੀਖ ਠਾਕੁਰ ਕਰੰਗ, ਸਾਧ ਸੰਗ ਬਿਨ ਸਾ ਸਭ ਸੰਗ ਚਲੋ ਚਰਨ ਚਲੋ ਵਾਰ, ਗੋਬਿੰਦ ਬਿਟਿ ਪਾਵ ਜਪਿ ਹਰ ਬਿੰਦ ਕਰ, ਹਰ ਕਰਮ ਸ੍ਰਵਣ ਹਰ ਕਥ ਹਰ ਦਰਗ ਨਾਨਕ ਪੂਜਨ ਮੱਥਾ। ਬੜ ਭਾਗੀ ਤੀ ਜਾਨ ਜਾਗੋ ਮਾਹਿ, ਸਦਾ ਸਦਾ ਹਰਿ ਕੇ ਗੁਣ ਗਾਹੀ। ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਕਨਿ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨਹੁ ਤੇ ਸੁਖੀ। ਏਕ ਪੁਰੀ ਏਕ ਏਕ ਪਛਾਣੈ ਤੋਤ ਗਿਹੁ ਸੋਜੀ ਜਾਨ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਨਿਆ। ਗੁਰਪ੍ਰਸਾਦ ਆਪਣਾ ਸੋਜੈ, ਤੁਸੀਂ ਜਨ ਤਰਸਨਾ ਬੋਜੈ। ਸਤ ਸੰਗ ਹਰਿ ਹਰਿ ਜਹ ਕਹਿ ਦੋ, ਸਰਵ ਰੋਗ ਤੇ ਉਹ ਹਰਿ ਜਨ ਰਹਿ। ਤਨ ਦਿਨ ਕੀਰਤਨ ਕੇਲ ਬਖਿਆਰ, ਗ੍ਰਸਤ ਮੈਂ ਸੋਈ ਨਿਰਵਾਨ। ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟ ਗਿਆ ਜਨ ਗੁਫਾਸਾ। ਪਾਰ ਬ੍ਰਹਮ ਜਿਸ ਮਨ ਭੂਖ ਨਾਨਕ, ਤਿਸਹਿ ਨਾ ਲਾਗੈ ਦੁਖ। ਜਿਸ ਕਉ ਹਰ ਪੁਰਾ ਮਨ ਚੇਤਿਆ, ਸੋ ਸੰਤ ਸੋਹਿਲਾ ਨਹਿ ਹੁੰਡਲਾ। ਜਿਸ ਪ੍ਰਭ ਆਪਣਾ ਕਿਰਪਾ ਕਰਾ, ਸੋ ਸੇਵ ਕਹੁ ਕਿਸ ਤੇ ਡਰਾ। ਜੈਸਾ ਸਾ ਤੈਸਾ ਦਰ ਹਟਾਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਦਤ ਸੋਦਤ ਸੋਦਤ ਸੀਜੇ ਆ, ਗੁਰੂ ਪ੍ਰਸਾਦ ਤਾ ਥਾ ਬੂਜੇ ਆ। ਜਬ ਦੇਖਾ ਤਬ ਸਭ ਕੇ ਮੂਲ ਨਾਨਕ, ਸੋ ਸੁਖਮ ਸੋਇਆ ਸਥੂਰ ਨਹਿ ਕੇ ਜਨਮ ਨਹਿ ਕੇ ਮਰਿਆ। ਆਪਨ ਚਲਦਾ ਆਪ ਹੀ ਕਰਿਆ, ਆਪਨ ਜਾਵਨ ਦ੍ਰਿਸ਼ਟਾ ਦ੍ਰਿਸ਼ਟਾ ਕੇ ਕਰਿ ਤਾਰਿ ਸਭ ਸ੍ਰੇਸ਼ਟ। ਆਪ ਹੀ ਆਪ ਸਗਰ ਮੈਂ ਆਪਨ ਕੁ ਜੁਗ ਦਰਾਜ ਥਾ, ਪੀ ਥਾ ਅਵਨਾਸੀ ਨਾਹਿ ਕਿਛ ਖੰਡ ਤਾਰਨ। ਤਾਰਹਿ ਬ੍ਰਹਿਮੰਡ ਰਾਖਿਓ ਪੀਵ, ਪੁਰਖ ਪ੍ਰਤਾਪ ਆਪ ਜੁ ਪਾਇ ਨਾਨਕ ਜਾ। ਜਨ ਪ੍ਰਭ ਜਾਤ ਸੋ ਸੁਭਾਵੰਤ, ਸਗਲ ਸੰਸਾਰ ਉਦਰਾ ਧਨਵੰਤ। ਪ੍ਰਭ ਸੇਵਕ ਸਗਲ ਉਧਾਰਨ, ਪ੍ਰਭ ਸੇਵਕ ਦੂਹ ਵਿਸਾਰਨ। ਆਪ ਹੀ ਮੇਲ ਲੈ ਕਿਰਪਾਲ, ਗੁਰ ਕਾ ਸਬਜਾ ਪਾਈ ਨੇ ਹਰ ਕੀ ਸੇਵਾ ਸੂਝ ਲਾਗ। ਜਿਸ ਨੂੰ ਕਿਰਪਾ ਕਰ ਹਮ ਬੜ ਪਾਗ, ਨਾਮ ਜਬਦ ਪਾਵੈ ਬਸਰਾਮ। ਨਾਨਕ ਤਿਨ ਪੁਰਖ ਕਾ ਉਤਮ ਕਰਮਾਨ, ਜੋ ਕਿਛ ਕਰੈ ਸੋ ਪ੍ਰਭ ਕਰੰਗ। ਸਦਾ ਸਦਾ ਬਸ ਹਰ ਸੰਗ ਸਹਿਜ ਸੁਭਾਇ ਹੋਵੈ, ਸੋ ਹੋਏ ਕਰਨੇ ਹਰ ਪਛਾਣਾ ਸੋਈ। ਪ੍ਰਭ ਕਾ ਕੀਆ ਜਨਮ ਵੀਠ ਰਗਾਨਾ, ਜੈਸਾ ਸਾ ਤਹਿ ਦ੍ਰਿਸ਼ਟਾ ਨਾ, ਜਿਹ ਤੇ ਬੁਜੇ ਤੇ ਹਮਾਹਿ ਸੁਮਾਇ ਹੋਏ ਸੁਖ ਨਦਾਨ। ਉਨ ਹੁ ਬਨ ਆਇਆ ਉਸ ਕੁ ਆਪ ਦੀ ਉਨ ਮੈਂ, ਨਾਨਕ ਪ੍ਰਭ ਜਾਨੇ ਕੋ ਜਾਨ ਸਲੋਕ ਸਰਬ ਕਲਾ ਭਾਰ। ਪੂਰ ਪ੍ਰਭ ਬਿਰਥਾ ਜਾਨਨ ਹਾਰ, ਜਾ ਕੇ ਸਿਮਰਨ ਉਦਰੀਆ। ਨਾਨਕ ਦੇਹ ਬਲਹਾਰ ਅਸ਼ਟਪਦੀ, ਟੂਟੀ ਗਾਂਡਨ ਹਾਰ ਗੋਪਾਲ। ਸਰਬ ਜੀ ਆਪਿ ਪ੍ਰਤ ਪਾਲ, ਸਗਲ ਕੀ ਚਿੰਤਾ ਜਿਸ ਮਨ ਵਾਹੀ। ਦੇਹ ਤੇ ਬਿਰਥਾ ਕੋਈ ਨਾਹੀ, ਰੇ ਮਨ ਮੇਰੇ ਸਦਾ ਹਰ ਜਾ। ਵੈ ਬਨਾਸੀ ਪ੍ਰਭ ਆਪਿ ਆਪ, ਆਪਨ ਕੀਆ ਕਛੂ ਨਾ ਹੋਏ। ਜੀ ਸਾਉ ਪ੍ਰਾਣ ਲੋਚਾ ਕੋਈ ਦਿਸ ਬੇ ਨਾ ਨਾਹਿ, ਤੇਰਾ ਕਿਛ ਕਾਮ ਗਤ ਨਾਨਕ ਜਾ ਪੀ ਕਰ ਨਾਮ। ਰੂਪ ਬੰਦ ਹੋਏ ਨਾਹਿ ਮੋਹ ਹੈ, ਪ੍ਰਭ ਜੋਤ ਸਗਲ ਘੱਟ ਸੋ ਹੈ। ਧਨਵੰਤਾ ਹੋਈ ਕਿਆ ਕੁ ਕਰਵੈ, ਜਾਂ ਸਭ ਕਿਛ ਦੁਖਿਆਦੀ ਆਦਰਵੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕਲਾ ਬਿਨਾ ਕਹਿਤਾਵੈ। ਜੇ ਕੋ ਹੋਏ ਵਹਿ ਦਾ ਤਾਰ, ਤਿਸ ਦੀਨ ਹਰ ਜਾਨ ਗਾਵੈ। ਜਿਸ ਗੁਰਪ੍ਰਸਾਦ ਉਲਟਾ ਹੋ ਰੋਗ, ਨਨ ਸੋਜਾਂ ਸਦਾ ਰੋਗ। ਜੋ ਮੰਦਰ ਕਾ ਥਾਮਾ ਥਮਨ, ਤਿਉਂ ਗੁਰ ਕਾ ਸ਼ਬਦ ਮਨ ਹਰ ਥਮਨ। ਜਿਉਂ ਪਾ ਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਹਿ ਤਰੈ। ਜਿਉ ਅੰਧਕਾਰ ਦੀਪਕ ਪ੍ਰਗਾਸ, ਗੁਰ ਦਰਸ਼ਨ ਦੇਖ ਮਨ ਹੋਈ ਵਿਗਾਸ। ਜਿਉ ਮਹਾਂ ਉਦਿਆਨ ਮਹਾਂਮਾਰਗ ਪਾਵੈ, ਤਿਉ ਸਾਧੂ ਸੰਗਤ ਜੋਤ ਪ੍ਰਗਟਾਵੈ। ਤਿਉ ਸੰਤਨ ਕੀ ਬਾਦਸ਼ਾਹ ਦੂਰ, ਨਾਨਕ ਕੀ ਹਲੋਚਾ ਪੂਰ। ਮਨ ਮੂਰਖ ਕਾਹਿ ਬਿਲ ਲਾਈ, ਪ੍ਰਭ ਲਿਖ ਕਰ ਲਿਖਿਆ ਪਾਈ ਆ। ਦੁਖ ਸੁਖ ਪ੍ਰਭ ਦੇਵਨ ਹਾਰ, ਅਵਰ ਤਿਆਗ ਦੂਤ ਸਹਿਜ ਤਾਰ। ਜੋ ਕਾਸ਼ ਕਰੈ ਸੋਈ ਸੁਖਮਾਨ, ਭੁਲਾ ਕਾਹੇ ਫਿਰਿਆ ਜਾਨ। ਕੌਣ ਵਸਤਾਈ ਤੇਰਾ ਸੰਗ ਲਪਟ ਰਹੇ, ਰਾਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੀ ਮਾਹਿ, ਨਾਨਕ ਪਾਤ ਸੀਤੀ ਕਰ ਜਾਹੇ। ਜਿਸ ਵਖਰ ਕੋ ਲੈ ਅੰਤੂ ਆਇਆ, ਰਾਮ ਨਾਮ ਸੰਤਨ ਕਰ ਪਾਇਆ। ਤਾ ਜਬ ਮਾਂ ਲਿਖ ਮਨ ਬੋਲ, ਰਾਮ ਨਾਮ ਹਿਰਦੇ ਮੈਂ ਦੋ ਲਾਦ। ਹਿਉ ਸੰਤ ਸੰਗਚਾਲ, ਵਰ ਤਿਆਗ ਵਿਖਿਆ ਜੰਜਾਲ। ਧਨ ਧਨ ਕਹੈ ਸਭ ਕੋਇ, ਮੁਖ ਉਜਲ ਹਰ ਦਰਗਹ। ਸੋਏ ਹੋਵਾ ਪਾਰ ਬਿਰਲਾ ਵਾ ਪਾਰ, ਨਾਨਕ ਦਾ ਕੇ ਸਦ ਬਰਹਾਰ। ਚੰਨ ਸਾਧਗੀ ਧੋਏ ਧੋਏ, ਪੀ ਵਰ ਸਾਧ ਕੋਪਨਾ ਜੀਵ, ਸਾਧਗੀ ਦੂਰ ਕਰੋ ਇਸ ਨਾਨ ਸਾਧੂ ਪਰ ਜਾਈਏ ਕੁਰਬਾਨ।
ਸਾਧ ਸੇਵਾ ਵਿੜ ਭਾਗੀ ਪਾਈ ਆ, ਸਾਧ ਸੰਗ ਹਰ ਕੀਰਤਨ ਗਾਈ ਆ, ਅਨਕ ਬਿਗਨਤੀ ਸਾਧੂ ਰਾਖਿਆ ਹਰ ਗੁਣ ਗਾਇਆ, ਅੰਮ੍ਰਿਤ ਰਾਹ ਚਾਖਿਆ ਉੱਠ ਗਹੀ, ਸੰਤ ਹਿਰਦਾ ਰਾਇ ਸਭ ਸੁਖ ਨਾਨਕ ਦੇਹ ਪਾਇਆ, ਅੰਮ੍ਰਿਤ ਕਉ ਜੀ ਵੱਲ ਨਾਰ ਭੂਖੇ ਕਉ ਦੇਵਤ ਆਧਾਰ, ਸਰਵ ਨਿਧਾਨ ਜਾ ਕੇ ਦ੍ਰਿਸ਼ਟੀ ਵਾਹਿ ਪੁਰਬ ਲਿਖ ਕਾ ਲਹਿਣਾ ਪਾਹੀ, ਸਭ ਕਿਛ ਦੁਖ ਕਰਨ ਜੋਗ, ਤਿਸ ਬਿੰਦੁ ਸੁਰਵੈ ਨ ਹੋਗ, ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਦੀ ਊਚ ਨਿਰਮਲ ਇਹ ਕਰਣੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋ ਜਾ ਨਿਰਮਲ ਥੀਆ, ਜਾ ਕੇ ਮਨ ਗੁਰ ਕੀ ਪ੍ਰਤੀਤ, ਦਿਸ ਜਨ ਆਵੈ ਹਰ ਪ੍ਰਭਜੀਤ, ਭਗਤ ਭਗਤ ਸੁਨੀ ਆਇ ਤਿਹ ਲੋਇ, ਜਾ ਕੇ ਹਿਰਦੈ ਕੁ ਹੋਇ, ਸੱਚ ਕਰਣੀ ਸਹਿਤਾ ਕੀ ਰਹਿਤ, ਸੱਚ ਹਿਰਦੈ ਸਤਮੁਖ ਕਹਿਤ, ਸੱਚ ਦ੍ਰਿਸ਼ਟ ਸੱਚ ਆਕਾਰ, ਸੱਚ ਵਰਤ ਸੱਚ ਪਾ, ਸਾਧ ਪਾਰ ਬ੍ਰਹਮਜਨ ਸੱਚ ਕਰ ਜਾਤਾ, ਨਾਨਕ ਸੋ ਜਨ ਸੱਚ ਸਮਤ, ਸਲੋਕ ਰੂਪ ਨਾਰੀਖ ਨਾਰੰਕਿਸ਼, ਤ੍ਰਿਹੁ ਗੁਣ ਦੀ ਪ੍ਰਭਿੰਨ, ਤਿਸ ਬੁਝਾਈ ਨਾਨਕ ਅਜ ਹੋਵੈ ਸੁਪ੍ਰਸੰਨ, ਅਸ਼ਟਪਦੀ ਅਵਨਾਸੀ ਪ੍ਰਭ, ਮਨ ਮਹਰਾਖ ਮੈ, ਦੁਖ ਕੀਤ ਪ੍ਰੀ ਤਿਆਗ ਦੇਹ ਦੇ ਪਰ, ਨਾਹੀ ਕਿਛੁ ਕੋਇ, ਸਰਵ ਜਨ ਤ੍ਰਿਕੋ ਸੇ ਆਪਿ ਬਿਨਾ ਬਿਦਨ, ਗਹਿਰ ਗੰਭੀਰ ਗਹੀਰ ਸੁਜਾਨਾ, ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਧਾਨ ਦਇਆਲ ਬਖਸ਼ਣ ਸਾਹ, ਤੇਰੀ ਕੀ ਚਰਨੀ ਪਾਵ, ਨਾਨਕ ਮਨ ਅਨੁਰਾਗ, ਮਨ ਸਾਹਿਬ ਪੂਰਨ ਸਰਣ ਜੋਗ, ਜੋ ਕਰ ਪਾਇਆ ਸੋਈ ਹੋਗ, ਹਰਨ ਪਰਨ ਜਾ ਕਾ ਨਿਤਰ ਪੂਰ, ਤਿਸਕਾ ਮੰਤਰ ਨਾ ਜਾ ਨ ਹੋਰ, ਅਨਦਰੂ ਮੰਗਲ ਸਾਧ ਜਾ ਕੇ, ਸਰਤ ਹੋਗ ਸੁਣੀ ਅਹ ਘਰ ਤਾਕ, ਰਾਜ ਮਹਾਰਾਜ ਜੋਗ ਮਹਿ ਜੋਗੀ ਤਾਪ, ਮਹਤਬੀ ਸਰਗ੍ਰਸਤ ਮਹਿ ਭੋਗੀ, ਧਿਆਈ ਧਿਆਏ ਭਗਤ ਸੁਖ ਪਾਇਆ, ਨਾਨਕ ਤਿਹ ਪੁਰਖਾ ਕਿਨ ਅੰਤ ਨ ਪਾਇਆ, ਜਾ ਕੀ ਲੀਲਾ ਕੀ ਵੇਤਨਾ, ਸਗਲੀ ਵਹਾਰੇ ਉਹ ਗਾਹ, ਪਿਤਾ ਕਾ ਜਨਮ ਕੀ ਜਾਣਾ, ਪੂਤ ਸਗਲ ਪੁਰੇ ਆਪਣਾ ਸੂਤ, ਸਮਾਤ ਗਿਆ ਧਿਆਨ ਜਿਨ ਦੀ ਜਾਂਦਾ ਨਾਮ ਧਿਆ ਵਹਿ ਸੀ, ਤਿਹੋ ਗੁਣ ਵਹਿ

ਓਂਕਾਰ ਨਾਨਕ ਚਤ ਕਰੇ ਖਿਨ ਵਾਹਿਗੁਰੂ ਰਹਿਓ ਪੂਰਨ ਸਭ ਠਾਈ ਨਾਨਕ ਬਿਰਧ ਕਰ ਬਿਨਤ ਬਿਨਾਈ ਆਪਣੇ ਕਿਉਂ ਤਿਆਗ ਪਾਈ ਸਭ ਕਾਟ ਦਿਸਕੇ ਸਭ ਦੁਖੇ ਠਾਉ ਜਪ ਜਪ ਜੀਵਨ ਨਾਨਕ ਹਰਿ ਨਾਮ।

ਪੁਰੀ ਆ ਸਭ ਪਵਨ ਨਾਮ ਕਾ ਸੰਗ ਉਦਰੇ ਸੁਣ ਸਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਾਦ ਮਹਿ ਸੋ ਜਨ ਗਤ ਪਾਏ ਰੂਪ ਸਤਿ ਜਾ ਕਰ ਸਤਿ ਅਸਥਾਨ ਪੁਰਖ ਸਾਧ ਕੇਵਲ ਪ੍ਰਧਾਨ ਕਰ ਤੂੰ ਸਾਧ ਸਤਿ ਜਾ ਕੇ ਬਾਣ ਸਾਧ ਪੁਰਖ ਸਮਹਿ ਸਮਾਣ ਸਾਧ ਕਰਮ ਜਾ ਕੇ ਰਚਨਾ ਸਾਧ ਮੂਲ ਸਾਧ ਸਾਧ ਉਤਪਾਤ ਸਤ ਕਰਣੀ ਨਿਰਮਲ ਨਿਰਮਲੀ ਜਿਸ ਬੁਝਾਏ ਤਸਾ ਸਭ ਪਰੇ ਸਤਨਾਮ ਪ੍ਰਭ ਕਾ ਸੁਖਦਾਇ ਵਿਸਵਾਸ ਸਤਨਾਰਾਇਣ ਗੁਰਦੀ ਪਾਏ ਸਤ ਵਚਨ ਸਾਧੂ ਉਪਦੇਸ਼ ਸਾਧ ਤੀ ਜਾਣ ਜਾ ਕਰੇ ਦਾ ਪ੍ਰਵੇ ਸਾਧਨ ਪੂਜਾ ਜੇ ਕੋਈ ਨਾਮ ਜਬ ਤਾ ਗਿਆ ਤੋ ਆਪ ਸਾਧ ਕੀਆ ਸਭ ਸਾਧ ਆਪ ਜਾਣੇ ਆਪਣੀ ਵਿਤਗਾਤ ਜਿਸ ਕੀ ਸ੍ਰੇਸ਼ਟ ਸੋ ਕਰਨੇ ਹਾਰ ਆਪਣਾ ਪੂਜ ਕਰਦ ਵਿਚਾਰ ਕਰਦੇ ਕਿਵੇਂ ਇਤਨਾ ਜਾਣ ਕੀਆ ਨਾਨਕ ਜੋਤ ਪਾਵ ਸੋ ਵਰਤੀਆ ਬਿਸਮਨ ਬਿਸਮ ਪੈ ਬਿਸਮਾਇਆ ਜਨ ਪੂਜਿਆ ਦਹਾਇਆ ਸਵਾਦ ਪ੍ਰਭ ਕਾ ਰੰਗ ਰਾਜ ਜਨ ਰਹੇ ਗੁਰ ਕਾ ਬਚਨ ਪਦਾਰਥ ਲਹੀ ਉਏ ਦਾ ਤੀ ਦੁਕਟ ਨਾਰ ਜਾ ਕੇ ਸੰਗ ਤਰਾ ਸੰਸਾਰ ਜਨ ਕਾ ਸੇਵ ਸਵਰ ਭਾਗ ਜਨ ਕਾ ਸੰਗੀ ਗਲੇ ਬਲਾ ਗਈ ਗੁਣ ਗੋਬਿੰਦ ਕੀਰਤਨ ਜਨ ਗਾ ਗੁਰੂ ਪ੍ਰਸਾਦ ਨਾਨਕ ਫਲ ਪਾਇਆ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸ਼ਟਪਦੀ ਚਰਨ ਸਾਤ ਸਤ ਪ੍ਰਸਨ ਹਰ ਪੂਜਾ ਸਾਤ ਸਤ ਸੇਵਦਾਰ ਦਰਸਨ ਸਾਤ ਸਤ ਵਿਖਨ ਹਰ ਨਾਮ ਸਾਤ ਸਤ ਅਵਨ ਹਾਰ ਆਵ ਸਾਤ ਸਤ ਸਭ ਤਾਰੀ ਆਪੇ ਗੁਣ ਆਪੇ ਗੁਣ ਕੁਆਰੀ ਸਭ ਸਾਤ ਸਤ ਪ੍ਰਭ ਭਗਤਾ ਸੁਰ ਸਾਤ ਸਤ ਜਾ ਸੁਨ ਦਾ ਭੁਜਨ ਹਾਰ ਕੋ ਸਤ ਸਭ ਹੈ ਨਾਨਕ ਸਾਤ ਸਤ ਪ੍ਰਭ ਸੁਰ ਸਾਹਿਬ ਸਰੂਪ ਦਾ ਜਨ ਮਾਨਿਆ ਕਰਨ ਕਰਾਉਣ ਤਨ ਗੁਰੂ ਪਛਾਣਿਆ ਜਾ ਕਰ ਦੈ ਵਿਸਵਾਸ ਪ੍ਰਭਾਇਆ ਤਦ ਗਿਆਨ ਮਨ ਪ੍ਰਗਟਾਇਆ ਪੈ ਤੀ ਨਿਰਪਾਉ ਹੋਏ ਵਸਾ ਨਾ ਜਿਹ ਤੀ ਬੁਜਿਆ ਤੇ ਮਹਿ ਸਮਾਨ ਵਸਤ ਮਹਿਲ ਵਸਤ ਗਡਾਈ ਤਾ ਕੋ ਪੀਨ ਨਾ ਕਹਿਣਾ ਜਾਇ ਬੂਜੈ ਬੂਜਨ ਹਰ ਬਵੀਕ ਨਾਰਾਇਣ ਵੀਰ ਨਾਨਕੀ ਕਰ ਠਾਕੁਰ ਕਾ ਸੇਵਕ ਆਗਿਆ ਕਰ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਹੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕਾ ਸੇਵਕ ਜਾਨ ਸੰਗ ਪ੍ਰਭ ਕਾ ਸੇਵ ਨਾਮ ਕਰੰਗ ਸੇਵਕ ਪ੍ਰਭ ਪਾਲਨ ਹਰਾ ਸੇਵਕ ਰਾਖਨ ਰੰਕਾਰਾ ਸੋ ਸੇਵਕ ਜਹ ਦਇਆ ਪ੍ਰਭ ਧਾਰਨਾ ਨੂੰ ਸੋ ਸੇਵ ਸਾਧ ਸਾਧ ਸੁਮਾਰ ਆਪਣੇ ਜਨ ਕਾ ਪਰਦਾ ਢਕ ਆਪਣੇ ਸੇਵਕ ਸਰ ਪਰ ਰੱਖ ਆਪਣੇ ਦਾਖ ਦੇ ਵਡਾਏ ਆਪਣੇ ਸੇਵਕ ਨਾਮ ਜਪਾਏ ਆਪਣੇ ਸੇਵਕ ਆ ਪਾਤ ਰੱਖ ਤਾਗ ਆਤਮ ਕੋਈ ਨਾ ਰੱਖ ਪ੍ਰਭ ਸੇਵਕ ਕੋ ਨਾਮ ਪਾ ਹੁਚੇ ਪ੍ਰਭ ਸੇਵਕ ਉਚੇ ਉਚੇ ਜੋ ਪ੍ਰਭ ਆਪਣੇ ਸੇਵਾ ਲਾਇਆ ਨਾਨਕ ਸੋ ਸੇਵਕ ਦੇਹ ਦੇਹ ਪ੍ਰਗਟਾਇਆ ਨੀਕੀ ਕੀਰੀ ਮਹਿ ਕਲ ਰੱਖੈ ਭਸਮ ਕਰੈ ਲਸਕਰ ਕੂਟ ਰੱਖ ਜਿਸ ਕਾ ਸਾਸ ਨ ਕੱਢ ਤਿਆ ਤਾਕੁ ਰਾਖਤ ਦੀ ਕਰ ਹਾਥ ਮਨਸ ਜਤਨ ਕਰਤ ਮਹਿ ਪਾਤ ਤੁਸਕੇ ਕਰਤ ਬਿਰਥ ਜਾਤ ਮਾਰਿਆ ਨ ਰਾਖਿਆ ਵਰਨਾ ਕੋਈ ਸਰਬ ਜੀਆ ਕਰ ਰਾਖਾ ਸੋਈ ਕਾਹ ਸੋਚ ਕਰ ਹੈ ਰੀ ਪ੍ਰਾਣੀ

ਤਾ ਨਾਮ ਨਾਮ ਸਮਾਨੇ ਊਠਤ ਬੈਠਤ ਸੁਭਤ ਨਾਮ ਕਹੋ ਨਾਨਕ ਜਨ ਕਾ ਸਦਕਾਮ ਬੋਲਾ ਜਹ ਜਿਹ ਬਦਨ ਰਾਤ ਪ੍ਰਭ ਆਪਣਾ ਜਨ ਕੀ ਨਿੰਦਾਤ ਕਰਹਿ ਭਗਦਿਆ ਤੁਮ ਕੈ ਚਾਈ ਪ੍ਰਭ ਆਪਣੇ ਸਿਮਰਹਿ ਹੀ ਸਮਾਈ ਤੁ ਹੋਵੈ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਤੁਸ ਕੀ ਮਹਿਮਾ ਕਾਨ ਵਖਾਣੈ ਤੁਸ ਕਾ ਗੁਣ ਕਹੇ ਇਕ ਨਾ ਜਾਣੋ ਅਠ ਪੈਰ ਪ੍ਰਭ ਸਹਿ ਹਜੂਰੇ ਕਹੋ ਨਾਨਕ ਸ੍ਰੀ ਜਨ ਪੂਰੇ ਮਨ ਮੇਰੇ ਦਿਨ ਕੀ ਓ ਅਟੈਲੀ ਮਨ ਤਨੇ ਆਪਣਾ ਦਿਨ ਜਾਣ ਦੇਹੇ ਜਿਨ ਜਾਣ ਆਪਣਾ ਪ੍ਰਭੂ ਛਾਤਾ ਸੋ ਜਾਣ ਸਰਵ ਥੋਕਾ ਦਾਤਾ ਤੁਸ ਕੀ ਸਰਨ ਸਰਵ ਸੁਖ ਪਾਵੈ ਤੁਸ ਕਾ ਦਰਸ ਸਭ ਪਾਵ ਮਿਟਾਵੈ ਉਰ ਸਿਆਮ ਸਗਰੀ ਛਾਟ ਦਿਸ ਜਨ ਕੀ ਮੁਸੀਬਤ ਲਾਵੈ ਆਪਣ ਜਾਣ ਨਾ ਹੋਵੀ ਤੇਰਾ ਨਾਨਕ ਦਿਸ ਜਨ ਕੀ ਪੂਜਾ ਹੋ ਸਾਧ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰੁ ਤੁਸਕਾ ਨਾਮ ਤੁਸਕਾ ਸੰਗ ਸਿੱਖ ਉਦਰਾਇ ਨਾਨਕ ਹਰ ਗੁਣ ਗਾਵ ਅਸ਼ਟਪਦੀ ਸਤਿਗੁਰ ਸਿੱਖ ਕੀ ਕਰਾ ਪ੍ਰਤ ਪਾਰ ਸਿਉ ਕਉਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹੈਰਾ ਗੁਰਬਚਨ ਹਰ ਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਦਿਹਾਟੈ ਸਤਿ ਸਿੱਖ ਨਾਮ ਤਾਨ ਦੀ ਗੁਰ ਕਾ ਸਿੱਖ ਉਡਵਾਏਗੀ ਹੀ ਸਤਿਗੁਰ ਸਿੱਖ ਹਲਤ ਪਲਤ ਸਵਾਰ ਨਾਨਕ ਸਤਿਗੁਰ ਸਿੱਖ ਜੀ ਅਨਾਦ ਸੁਮਾਰ ਗੁਰ ਕਾ ਗ੍ਰਹਿ ਸਿਉਗ ਜੁਰਹਿ ਗੁਰ ਕੀ ਆਗਮਨ ਮਨ ਸਾਹਿਬ ਆਸ ਕਹੋ ਕਰ ਕਾਸ਼ ਨਾ ਜਨਾਵੈ

ਸਵੇ ਗੁਰ ਕਉ ਮਨ ਮਨ ਸੋ ਸਿਵ ਪਰਮੇਸ਼ਰ ਕੀ ਗਾਤ ਜਾਨ ਸੋ ਸਤਿਗੁਰ ਜਿਸ ਸ੍ਰਿਦਾ ਹਰਿ ਨਾਉ ਅਨ ਕੁਬੈਰ ਗੁਰ ਕਉ ਬਰ ਜਾਉ ਸਰਵਨ ਧਾਨ ਜੀ ਅਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਨ ਜਨੋ ਪਾਰ ਬ੍ਰਹਮ ਜੀ ਕਹਿ ਆਵ ਨਹੀਂ ਕਹਿ ਪਰਮ ਸਹਿ ਸਿਆ ਬਲਿਆ ਨਾ ਜਾਈਏ ਨਾਨਕਿਆ ਸਗੁਰ ਬਿੜ ਭਾਗੀ ਪਾਈਏ ਸਫਲ ਦਰਸ਼ਨ ਪੀਖਤ ਪਨੀਤ ਪਰ ਸਤ ਚਰਨ ਗਾਤ ਨਿਰਮਲ ਰੀਤ ਪੀੜਤ ਸੰਗ ਰਾਮ ਗੁਣ ਰਵਿ ਪਾਰ ਬ੍ਰਹਮ ਕੀ ਦਰ ਗਹਿ ਗਵੇ ਸੁਨ ਕਰ ਵਚਨ ਕਰਨ ਆਏਗਾ ਨਿਮਨ ਸੰਤੋਖ ਹੈ ਤੁਮ ਪਤੀ ਆ ਨਿ ਪੂਰਾ ਗੁਰ ਆਖਿਆ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੀਖਾ ਵੇ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਈ ਨਾਨਕ ਜਿਹ ਪਾਵਤ ਹਲੈ ਮਿਲਾਈ ਜਿਹ ਵਾਈ ਕੋ ਸਤ ਅਨੇਕ ਸਾਧ ਪੁਰਖ ਪੂਰਨ ਬਬੀ ਕਾਹ ਪੂਰ ਨਾ ਪਾਹੁ ਚਤ ਪ੍ਰਾਣੀ ਅਗਮੈ ਗੋਚਰ ਪ੍ਰਭ ਨਿਰਵਾਣੀ ਨਿਰਾਹ ਨਿਰਵੈਰ ਸੁਖ ਦਾਇਤਾ ਕੀ ਕੀਮਤ ਕਹਿਣਾ ਨਾ ਪਾਏ ਅਨੁਕ ਭਗਤ ਬੰਧਨ ਨਿਰਤ ਕਰੈ ਚਰਨ ਚਰਨ ਕਮਲ ਹਿਰਦੈ ਸਿਮਰਹਿ ਸਤਿਗੁਰ ਹਰਿ ਸਤਿਗੁਰ ਆਪਣੇ ਨਾਨਕ ਜਿਹ ਪ੍ਰਸਾਦ ਆਸ ਪ੍ਰਭ ਜਪਨੇ ਹੋ ਹਰ ਰਾਸ ਉਪਾਵੈ ਜਨ ਕੋਈ ਅੰਮ੍ਰਿਤ ਪੀਵੈ ਅਮਰ ਸੋਹੇ ਉਸ ਪੁਰਖ ਕਾ ਨਾਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟਿ ਗੁਣਤਾ ਸਾਠ ਪੈਰ ਹਰ ਕਾ ਨਾਮ ਲਿਓ ਸਾਜਬ ਦੇ ਸੇਵਕ ਦੀ ਮੋਹ ਮਾਇਆ ਕਾ ਸੰਗ ਨਾ ਲਿਓ ਮਨ ਮਾ ਰੱਖ ਹਰ ਹਰੀਕ ਅੰਧਕਾਰ ਦੀਪਕ ਪ੍ਰਗਾਸ ਨਾਨਕ ਪਰਮ ਮੋਹ ਦੁਖ ਤਹਿ ਤਿਨਾਸੇ ਤਪਤ ਮਾਹਿ ਠਾਂਡ ਵਰਤਾਏ ਅੰਧ ਪੈ ਦੁਖ ਨਾਠਿ ਪਾਏ ਜਨ ਬਨ ਕੇ ਮਿਟਿਆ ਦੇਸ ਸਾਧ ਕੇ ਪੂਰਨ ਉਪਦੇਸ਼ ਪਾ ਚੁਕਾ ਨਿਰਭਾਉ ਹੋਏ ਵਸੇ ਸਗਲ ਵਿਆਦ ਮਨ ਦੇਖਾਇਆ ਨਸੇ ਜਿਸ ਕਾ ਸਾਧ ਤਿਨ ਕਿਰਪਾ ਧਰਿ ਸਾਧ ਸੰਗ ਜਬ ਨਾ ਮਰਾਰੀ ਥੇਤ ਪਾਈ ਚੁਕੇ ਪ੍ਰਭ ਗਵਨ ਸੁਨ ਨਾਨਕ ਹਰ ਹਰ ਜਸ ਰਾਮ ਨਿਰਗੁਣ ਆਵ ਸਰਗੁਣ ਪਿਓ ਹੀ ਕਲਾ ਤਾਰ ਜਿਨ ਸਗਲੇ ਮੋਹੇ ਆਪਣੇ ਚਰਤ ਪ੍ਰਭਾਵ ਬਨਾਏ ਆਪਣੇ ਜੀਵਨ ਦਾ ਉਪਾਇ ਹਰ ਬਿਨ ਦੂਜਾ ਨਾਹੀ ਕੋਈ ਸਰਵੰਦ ਰੰਤਰੀ ਕੋ ਸੋਇ ਓਤ ਪੂਤ ਰਵਿਆ ਰੂਪ ਰੰਗ ਪੈ ਪ੍ਰਗਾਸ ਸਾਧ ਕ ਸੰਗ ਰਾਚ ਰਚਨਾ ਆਪਣੀ ਕਲ ਤਾਰਿਉ ਕਵਾ ਨਾਨਕ ਬਲਹਾਰੀ ਸਲੋਕ ਸਾਧਨਾ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਹਿਰ ਹਰ ਨਾਮ ਕਮਾਵਨਾ ਨਾਨਕ ਹੋ ਅਨੁਸਾਰ ਅਸ਼ਟਪਦੀ ਸੰਤ ਜਨਾ ਮਿਲ ਕਰ ਹੋ ਵਿਚਾਰੀ ਸਿਮ ਨਾਮ ਆਧਾਰ ਅਵਰ ਪਾਵ ਸੰਗੀਤ ਵਿਸਾਰ ਚਨ ਕਮਲ ਰੇਦ ਮਹਾਰ ਧਾਰ ਕਰਮ ਕਰਨ ਸੁਭਰਾਵ ਸਮਰਾਥ ਦ੍ਰਿੜ ਕਰ ਗਹ ਹੋ ਨਾਮ ਹਰ ਵਾਥ ਹੋ ਤਨ ਸੰਚ ਹੋ ਵਹ ਭਗਵੰਤ ਸੰਤ ਜਨ ਕਾ ਨਿਰਮਲ ਮੰਦੀ ਕਾ ਸਰਾਖ ਮਨ ਵਾਹੀ ਸਰਵ ਰੋਗ ਨਾਨਕ ਪਿੰਡ ਜਾਹੇ ਜਿਹ ਧਨ ਕੋ ਚਾਰ ਕੁੰਠ ਉਠਤਾਵੈ ਸੋ ਧਨ ਹਰ ਸੇਵਾ ਤੇ ਉਪਾਵੈ ਜਿਸ ਸੋ ਕਾਉ ਨਿਤ ਬਾਸ਼ਮੀਤ ਸੋ ਸੁਖ ਸਾਧੂ ਸੰਪ੍ਰੀਤ ਜਸ ਸੋ ਬਾ ਕਉ ਕਰਹਿ ਭਲੀ ਕਰਣੀ ਸਾ ਸੋ ਬਹਿ ਬਾਜ ਹਰ ਕੀ ਸਰਣੀ

ਜਾਗਰ ਦਾ ਵਾਸਾ ਹਰ ਸੋਈ ਕਾਲ ਦਾ ਦੁਖ ਠੰਡਾ ਹਰ ਨਾਮ ਸਿਮਰ ਸਿਮਰ ਸਦਾ ਸੁਖ ਪਾਉ ਭਾਉ ਬਿਨ ਸਹਿ ਪੂਰਨ ਹੋਇਆ ਸੁ ਭਗਤ ਪਾਇਆ ਆਤਮ ਪ੍ਰਗਾਹ ਤੇਤ ਘਰ ਜਾਇਓ ਵਸਾ ਬਨਾਸੀ ਕਹਦਾਨ ਕਟ ਜਮ ਫਾਸੀ ਤਦ ਵਿਚਾਰ ਕਹੈ ਜਨ ਸਾਚਾ ਜਨਮ ਵਰੈ ਸੁਖਾ ਚੁਕਾ ਚਾ ਵਾਹ ਵਾਹ ਗਮਨ ਬੇਟਾ ਪ੍ਰਭ ਸੀ ਵਾਹ ਤਿਆਗ ਸਰਮ ਗੁਰਦੀ ਇਉਂ ਰਤਨ ਜਨਮ ਕਾ ਹੋਇ ਉਧਾਰ ਹਰ ਹਰ ਸਿਮਰ ਪ੍ਰਾਨ ਆਦਿ ਹਰ ਕਿਉ ਪਾਵਨ ਛੁਟਨ ਆਰੀ ਸਿਮਰ ਸਾਹਿਤ ਵੀਰ ਵਿਚਾਰੀ ਹਰ ਕੀ ਭਗਤ ਕਰ ਮਨ ਲਾਇ ਮਨ ਬੰਸਤ ਨਾਨਕ ਫਲ ਪਾਇ ਸੰਗਣਾ ਚਾਲ ਤੇਰਾ ਧਨਾ ਤੂੰ ਕਿਆ ਲਪਟਾਵੇ ਮੂਰਖ ਮਾਰਾ ਸੋਤ ਮੀਤ ਕੁਟਾਂ ਭਰ ਬਨ ਤਾਇੰਤੀ ਕਹੋ ਤੁਮ ਕਮ ਸਨਾ ਧਰਾ ਜਰੰਗ ਵਿਸਥਾਰਯੰਤੀ ਕਹੋ ਕਮ ਛੁਟਕਾਰਾ ਸਹਸਤੀਰਾ ਥ ਸਵਾਰ ਝੂਠਾ ਡੰਮ ਫੈ ਝੂਠ ਪਾ ਸਾਰੇ ਜਿੰਦੀ ਤਹਿ ਬੁਝੈ ਨਾ ਬਿਗਾਨਾ ਨਾ ਵਿਸਾ ਨਾਨਕ ਛਤਾ ਨਾ ਗੁਰ ਕੀ ਮਾਤ ਤੂੰ ਲਿਖਿਆ ਨੇ ਭਗਤ ਬਿਨਾ ਬਾਡੂ ਬੇਸਿਆ ਨੇ ਹਰ ਕੀ ਭਗਤ ਕਰ ਮਨ ਮੀਤ ਨਿਰਮਲ ਤੁਮਾਰ ਉਚੀਤ ਚਰਨ ਕਮਲ ਰਾਖ ਮਨ ਵਾਹ ਜਨਮ ਜਨਮ ਕੇ ਗਿਰ ਵਿਖ ਜਾਹੀ ਆਪ ਜਪ ਬਬਰਾ ਨਾਮ ਜਪਾਵ ਸੁਨਤ ਕਹਿ ਰਹਿਤ ਕਦ ਪਾਵ ਸਾਰ ਪੂਤ ਸਾਧਰ ਗੁਣ ਨਾਮ ਸਹਿ ਸੁਭਾਇ ਨਾਨਕ ਗੁਣ ਗਾਇਓ ਗੁਣ ਗਾਇਬ ਤੋ ਤ੍ਰੀ ਉਤਰ ਸਮੈੜ ਬਿਨ ਸਜਾ ਹੋਮ ਵਿਖ ਫੈਲ ਉਹੀ ਅਜੰਤ ਵਸੈ ਸੁਖ ਨਾਲ ਸਹਿ ਸੁਗਰਾ ਸਰਨਾਮ ਸੰਭਾਰ ਛੜ ਸਿਆਮ ਸਗਲੀ ਮਨਾ ਸਹਿ ਸੰਗ ਪਾਵੇ ਸਚ ਤਨਾ ਹਰ ਗੁੰਜੀ ਸੰਜ ਕਰਵ ਆਵ ਹਾਰੀ ਹਾ ਸਕਦਰ ਗਜਾ ਕਾਰ ਸਰਵ ਨਿਰੰਤਰੀ ਕੋ ਦੇਖ ਕਹ ਨਾਨਕ ਜਾ ਕੇ ਮਸਤਕ ਲੇਖ

ਜਗਦੇ ਵਾਹਿ ਆਰਾਧ ਪ੍ਰਾਸ਼ਦ ਗਾਏ ਮਨ ਤਨ ਅੰਤਰੀ ਪ੍ਰਭ ਰਤਾ ਗੁਰ ਪ੍ਰਸਾਦ ਨਾਨਕ ਕਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਾਨ ਜਾਚ ਪ੍ਰਭ ਦਾਨ ਕਰ ਕਿਰਪਾ ਦੀ ਵਹ ਹਰ ਨਾਮ ਸਾਧ ਜਨ ਕੀ ਮਾਂਗਾ ਤੂਰ ਪਾਰ ਬ੍ਰਹਮ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਇ ਵੈ ਸਾਹਸਾ ਪ੍ਰਭ ਤੁਮਹਿ ਧਿਆਵੈ ਚਰਨ ਕਮਲ ਸਿਮਰਾ ਗਏ ਪ੍ਰੀਤ ਭਗਤ ਕਾਰਾਉ ਪ੍ਰਭ ਕੀ ਨਿਤ ਨੀਤਿ ਕੋਟਿ ਕੋ ਆਧਾਰ ਨਾਨਕ ਮੰਗਿਆ ਨਾ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾਸ ਹੋਇ ਹਰਹ ਪਾਵ ਬਿਰਲਾ ਕੋਇ ਜਿਨ ਚਾਖਿਆ ਸੇ ਜਾਨ ਤ੍ਰਿਪਤਾ ਨ ਪੂਰਨ ਪੁਰਖ ਹੋਇ ਨਹੀਂ ਡੁਲਾਨ ਸੁਗਰ ਪਰਿ ਪ੍ਰੀਮ ਰਸ ਰੰਗ ਉਪਜਾ ਚਾਉ ਸਾਧਕ ਸੰਗ ਪਰਿ ਸਰਨਾਨ ਸਭ ਦਿਆ ਗੰਧੁਰ ਪ੍ਰਗਾਸ ਆਨੰਦ ਦੇਣ ਲਵਲਾ ਗੁੜ ਭਾਗੀ ਜਪਿਆ ਪ੍ਰਭ ਸੋ ਨਾਨਕ ਨਾਮ ਰਤੇ ਸੁ ਹੋਇ ਸੇਵਕ ਮਨ ਸਾਹ ਪੂਰੀ ਭਏ ਸਾਧ ਗੁਰਦੇ ਨਿਰਮਲ ਬਾਤ ਲਈ ਜਾਨ ਕਾ ਪ੍ਰਭ ਹੋਇ ਦਇਆਲ ਸੇਵਕ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਾਇਆ ਜਨਮ ਵਰਨ ਦੁਖ ਭ੍ਰਮ ਗਇਆ ਇਸ ਗੁਣ ਸਰਦਾ ਸਾਹ ਪੂਰੀ ਰਵ ਰਹਿਆ ਸਾਧ ਸੰਗ ਹਜੂਰੀ ਜਿਸ ਕਾ ਸਾ ਤਿਨ ਲਿਆ ਮਲਾਈ ਨਾਨਕ ਭਗਤੀ ਨਾਮ ਸਮਾਇ ਸੁਖਮ ਵਿਸਰੈ ਜੇ ਕਾਲ ਨਾ ਭਾਨਾ ਸੁਖਮ ਵਿਸਰੈ ਜੇ ਗਿਆ ਜਾਨਾ ਸੁਖਮ ਵਿਸਰੈ ਜਨ ਸਾਹਿਬ ਕਿਸ ਦੀਆ ਸੁਖਮ ਵਿਸਰੈ ਜੇ ਜੀਵਨ ਜੀਆ ਸੁਖਮ ਵਿਸਰੈ ਜੇ ਅਗਨ ਮਹਾਂ ਰੱਖ ਗੁਰੂ ਪ੍ਰਸਾਦ ਕੋ ਵੇਲਾ ਲੱਖ ਸੁਖ ਵਿਸਰੈ ਜੀ ਵਿਖਤੀ ਕਾਢ ਹੈ ਜਨਮ ਜਨਮ ਕਾ ਟੂਟਾ ਕਾਢ ਹੈ ਗੁਰਪੁਰਾ ਤਾ ਤਿਹਾ

ਵਾਹਿਗੁਰੂ ਸੰਸਾਰ ਬਿਨ ਭਗਤੀ ਤਨ ਹੋ ਸੀ ਸ਼ਾਰ ਸਰਵ ਕਲਿਆਣ ਸੁਖ ਨਿਰਨਾਮ ਗੁਰਦ ਜਤ ਵਾਹਿ ਬਸਰਾਮ ਸਕਲ ਦੁਖਾ ਵਤਨਾ ਸ੍ਰੀ ਨਾਨਕ ਨਾਮ ਜਪੋ ਗੁਣਤਾ ਸੁਖ ਜੀ ਪ੍ਰੀਤ ਪ੍ਰੇਮ ਰਹਿ ਚਾਉ ਮਨ ਤਨੰ ਤ੍ਰਿਹ ਸਵੈ ਨੇਤਰਾ ਬਿਖ ਦਰਸ ਸੋਹੇ ਮਨ ਬਿਖ ਸਹ ਸਾਧ ਚਰਨ ਧੋਏ ਭਗਤ ਜਨ ਕਮਨ ਤਨੰ ਬਿਰਲਾ ਕੋ ਪਾਵਾ ਸੰਗ ਏਕ ਵਹ ਦੀਜਾ ਕਰਮਯਾ ਗੁਰਪ੍ਰਸਾਦ ਨਾਮ ਜਪ ਲਾਇਆ ਤਾਗਿ ਉਪਮਾ ਕਹਿ ਨਾ ਜਾਇ ਨਾਨਕ ਰਹਿਆ ਸਰਬ ਸਮਾਇ ਪ੍ਰਭਕਸਾਂ ਦੀਨ ਦਇਆਲ ਭਗਤ ਬਸ਼ਰ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤ ਪਾਲਾਦ ਪੁਰ ਕਾਰਨ ਕਰਤਾਰ ਭਗਤ ਜਨਕ ਪ੍ਰਾਣ ਆਧਾਰ ਜੋ ਜੋ ਜਪੈ ਸੋਹਿ ਪੁਨੀਤ ਭਗਤ ਪਾਈ ਲਾਵੈ ਮਨ ਹੀਤ ਹਮ ਨਿਰਗੁਣੀ ਆ ਨੀਚ ਅਜਾ ਨਾਨਕ ਤੁਮਰੇ ਸਨ ਪੁਰਖ ਭਗਵੈਨ।

ਸਾਧ ਸੰਗ ਪ੍ਰਭਦੀ ਹੁਨਵਾਰ ਸਰਵ ਸੁਹਨਾ ਨੂੰ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀਆ ਨਾਨਕਾ ਪੀਹੀ ਫਿਰ ਜਾਪ ਅਸ਼ਟਪਦੀ ਜਬ ਅਕਾਰ ਕਾਸ਼ ਨਾਮ ਦ੍ਰਿਸ਼ਟੇਤਾ ਪਾਪ ਪੁਨ ਤਬ ਕਹਿਤੀ ਉਤੇ ਜਬ ਧਾਰੀ ਆਪਨ ਸੁਨ ਸਮੈਦ ਤਾਪ ਵੈਰ ਵਿਰੋਧ ਕੇਸ ਸੰਕ ਮੈਤ ਜਬ ਇਸਕਾ ਵਰਨ ਚੀਹਨ ਨਾ ਜਾਵਤ ਤਬ ਹਰ ਸੋਗ ਕਹ ਕਿਸ ਵਿਆਪਤ ਜਬ ਆਪਨ ਆਪ ਆਪਾਰ ਬ੍ਰਹਮ ਤਾ ਮੂਹ ਕਹ ਕਿਸ ਉਦ ਪਰਮ ਆਪਨ ਖੀਲਾ ਵਰ ਤੀਜਾ ਨਾਨ ਕਰਨ ਹਾਰ ਨਾ ਦੂਜਾ ਜਾਉ ਹੋਤ ਪ੍ਰਭ ਕੇਵਲ ਧਰਿ ਤਾਬ ਬੰਧ ਮੁਕਤ ਕਹੋ ਕਿਸ ਕੋ ਗਾਨੀ ਜਾਵੀ ਕਹ ਹਰ ਗੁਮਾ ਪਾਰ ਤਵ ਨਰਕ ਸੁਰਗ ਕਹੋ ਕੌਣ ਅਵਤਾਰ ਜਾ ਨਿਰਗੁਣ ਪ੍ਰਭ ਸਹਿਜ ਸੁਭਾਈ ਤਵ ਸਭ ਸਕਤ ਕਹੋ ਕਿਤ ਠਾਈ

ਕਈ ਭਗਵੰਤਾ ਤੈ ਕੌਣ ਅਚਿੰਤ ਕਿਹਲਾਗ ਚਿੰਤ ਜਹਾ ਪਨਾ ਪੂਰਾ ਪਤੀ ਹਰ ਤੈ ਕੌਣ ਕਥੈ ਕੌਣ ਸੁਨਨੇ ਹਰ ਬਵਿਅੰਤ ਉਚ ਤੇ ਉਚਾ ਨਾਨਕਾ ਕਉ ਆਪ ਪਾ ਉਚਾ ਜਹਾ ਪ੍ਰਚਿਉ ਪ੍ਰਪੰਚ ਆਕਾਰ ਤਿਹੁ ਗੁਣ ਮਹਿਗਿਨ ਵਿਸਥਾਰ ਪਾ ਪੁਨ ਤੈ ਪਈ ਕਹਾਵਤ ਕੋ ਨਰ ਕੋ ਸਰਗੁਵੰਸ਼ਾਵਤ ਆਰ ਜਾਲ ਮਾਇਆ ਜੰਜਾਲ ਹਉ ਮੈਂ ਮੂਹ ਪਰਮ ਪਾਰ ਦੁਖ ਸੁਖਮਾਨ ਅਪਮਾਨ ਅਨੇਕ ਪ੍ਰਕਾਰ ਕੀ ਵਿਖਿਆਨ ਆਪਨ ਕੀ ਰਾਵ ਕਰ ਦੀ ਖੈ ਖੇਲ ਸੰਕੋਚਾ ਤਉ ਨਾਨਕੀ ਕਹਿ ਜਹਾਂ ਭਗਤ ਭਗਤ ਤਹ ਆਪ ਜਹਾਂ ਪਸਰਾ ਪਾ ਸਾਰ ਸੰਤ ਪ੍ਰਤਾਪ ਦੁਹ ਪਾਹ ਕਾਇਆ ਪਹਿ ਧਨੇ ਉਨ ਕੀ ਸੋਭਾ ਨੂੰ ਬਨੀ ਆਪ ਕਉਤ ਕਰੇ ਆਨੰਦ ਜੋ ਜਾ ਪਹਿਰਾ ਭੋਗ ਨਿਰਜੋਗ ਜਹ ਪਾਵਤ ਆਪਨ ਨਾਇ ਲਾਵੇ ਜਹ ਪਾਵਤ ਖੀਲ ਖਿਲਾਵ ਵੀ ਸਮਾਰ ਅਥਾ ਗਣਤ ਅਤੋ ਲੈ ਜਿਉਂ ਬੁਲਾਵ ਤਿਉ ਨਾਨਕ ਦਾਹ ਬੋਲੈ ਸਲੋਕ ਜੀ ਹੈ ਜੰਦ ਕੀ ਠਾਕੁਰ ਆਇਆ ਪੀ ਵਰਤਨਾਰ ਨਾਨਕੀ ਕੋ ਪਸਰਿਆ ਦੂਜਾ ਕਹਿੰਦ ਰਿਸ਼ਟਾ ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਹਾਰਿਆ ਪਹਿ ਕਾਵਿ ਸਥਾਰ ਜਾਤ ਪਰਤਨ ਸ੍ਰਿਸ਼ਟ ਉਪਾਈ ਆਪਣਾ ਭਾਣੇ ਲਏ ਸਮਾਇਆ ਤੁਮ ਤੇ ਪੇਨ ਨਹੀਂ ਕਿਛ ਹੋਇਆ ਆਪਣਾ ਸੂਤ ਸਭ ਜਗਤ ਪੁਰੇ ਜਾ ਕਉ ਪ੍ਰਭ ਜੀ ਆਪ ਬੁਝਾਏ ਸਚ ਨਾਮ ਸੋ ਜਨ ਪਾਏ ਸੋ ਸਮਦਰ ਸੀਤਾ ਤਵੀਤਾ ਨਾਨਕ ਸਭ ਸ੍ਰਿਸ਼ਟ ਕਾ ਜੀਤਾ ਜੀ ਅਜੰਤਰ ਸਭ ਤਾ ਕਹਾ ਦੀਨ ਦਿਆਲ ਅਨਾਥ ਕੁਨਾਸ ਜਿਸ ਰਾਖੈ ਤਿਸ ਕੂਏ ਨਾ ਮਾਰੈ ਸੋ ਮੂਆ ਜਿਸ ਮਨਹੁ ਬਸਾਰੈ ਤਿਹ ਤਾਜ ਅਵਰ ਕਹਾਂ ਕੁਜਾਏ ਸਭ ਸ੍ਰੀ ਨਿਰੰਜਨ ਰਾਇ ਜੀ ਕੀ ਜੁਗਤ ਜਾ ਕੇ ਸਭ ਹਾਥ ਅੰਤਰ ਬਹਿਰ ਜਨ ਸਾਥ ਗੁਣ ਨਿਧਾਨ ਬੇਅੰਤ ਅਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰੇ ਹਿ ਦਿਆਲ ਸਭ ਉਪਰੋਧ ਕਿਰਪਾ ਲਵਨੇ ਕਰਤਵ ਜਾਣੇ ਆਪ ਅੰਤ ਜਮ ਰਹੇ ਵਿਆਹ ਪ੍ਰਤ ਪਾਲੇ ਜੀਨ ਵਹ ਪਾਤ ਜੋ ਜੋ ਰਚਿਓ ਸੋ ਤਿਸ ਦਿਆਤ ਜਿਸ ਪਾਤ ਹਲੈ ਮਲਾਈ ਭਗਤ ਕਰੇ ਹਰਿ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰੁਣਾ ਨਾਨਕ ਜਾਣਿਆ ਜਨ ਲਾਗ ਹਰੀ ਕਹਿਨਾਏ ਤਿਸ ਕੀ ਆਸਨਾ ਬਿਰਥ ਜਾਏ ਸੇਵਕੋ ਸਿਵਾ ਬਨਾਏ ਕੰਬੂਜ ਪਰਮ ਪਦ ਪਾਏ ਤੇ ਉਪਨਹਿ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਪਏ ਨਿਰਵੈਰ ਅੰਦਨ ਪੂਜਾ ਗੁਰ ਕੀ ਪੈਰੇ ਲੋਕ ਸੁਖੀ ਪਰ ਲੋਕ ਸੁਖੀ ਲੈ ਨਾਨਕ ਹਰ ਪ੍ਰਭਾਵ ਮੇਰੇ ਸਾਧ ਸੰਗਤ ਕਰੋ ਆਨੰਦ ਗੁਣ ਗਾਵ ਪੁਰਾ ਪਰਮਾਨੰਦ ਰਾਮ ਨਾਮ ਤਤ ਕਰ ਵਿਚਾਰ ਦੁਰਲਭ ਦੀਹ ਕਗਰ ਉਧਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਇਵ ਪ੍ਰਾਣ ਤਰਨ ਕਹਿ ਹੈ ਸਵਾ ਵਾਠ ਪੈਰ ਪ੍ਰਭ ਪੀਖ ਹਨੇਰਾ ਮਿਟਿਆ ਗਿਆਨ ਵਿਨਸਾਨ ਦੇ ਰਸਨ ਪਦੇ ਹਿਰਦੈ ਵਸਾਓ ਮਨ ਛੇ ਨਾਨ ਹਲ ਪਾਵ ਹਰਤ ਪਲ ਦੁਇ ਲਿਹੁ ਸਵਾ ਰਾਮ ਨਾਮ ਅੰਤਰ ਅਵਤਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਵਸਾ ਤੇ ਸਾਚ ਪ੍ਰੀਖਿਆ ਮਨ ਤਨ ਨਾਮ ਜਪ ਲੇ ਬਲਾਇ ਦੁਖ ਦਰਦ ਮਨ ਤੇ ਉਪਾਇ ਜਾਏ ਸਚ ਵਾਪਾਰ ਕਰਹੁ ਵਾਪਾਰ ਉਦਰ ਗਨ ਵਹਿ ਤੁਮਾਰੀ ਕਟੀਕ ਰਖੁ ਮਨ ਵਾਹਿ ਨਾਨਕ ਵਾਹਨ ਆਵੈ ਜਾਹੇ ਦੇਹ ਤੇ ਦੂਰ ਕਹਾਂ ਕੋ ਜਾਏ ਉਬਰਾ ਰਖ ਨਾਰ ਤੇ ਆਈ ਨਿਰ ਪਾਓ ਜਪ ਸਗਲ ਪਾਵ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਹ ਪ੍ਰਭ ਰਾਖੇ ਦਹਨਾ ਹਿ ਦੁਖ ਨਾਮ ਜਪਤ ਮਨ ਉਦ ਸੁਖ ਚਿੰਤਾ ਜਾਏ ਮਿਟੈ ਅਹੰਕਾਰ ਜਿਸ ਜਨ ਕੋ ਕੋਏ ਨਾ ਪਹੁੰ ਤਨਾਰ ਸਿਰ ਉਪਰ ਠਾਡਾ ਗੁਰੂ ਸੂਰਾ ਨਾਨਕ ਦਾ ਕਾਰਜ ਪੂਰਾ ਮਾਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਰਸ਼ਨ ਵੇਖ ਉਦਤ ਸ੍ਰੇਸ਼ਟ ਜਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੰਧਾਰ ਰੂਪ ਧਨ ਸੇਵਾ ਸਿਵ ਪਰਿਵਾਰ ਅੰਤਰ ਜਮ ਪੁਰਖ ਪ੍ਰਧਾਨ ਜਿਸ ਮਨ ਵਸੈ ਸੋਤ ਨਿਹਾਲ ਤਾ ਕੇ ਨਿਕਟ ਨਾਵਤ ਕਾਲ ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਦਿਆਇਆ ਸਲੋਕ ਗਿਆਨ ਅੰਜਨ ਗੁਰਦਿਆ ਗਿਆਨ ਅੰਧੀਰ ਵਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭ ਕਲਾ ਗਮੀਠਾ ਸਗਰ ਸਮੇ ਗਿਰੀ ਅਕਸਕਟ ਮਾਹਿਆਨ ਕਰੰਗ ਨਨ ਦ੍ਰਿਸ਼ਟਾ ਹਿ ਨਾਮ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹ ਮੈਸ ਕਬਿਸਰਾਮ ਸੁਨ ਸਮਾਦ ਅਨਹਤ ਤਹਿਨਾਦ ਕਹਿਣਾ ਜਾਇ ਅਚਰਜ ਸਮਾਦ ਦੇਖਿਆ ਜਹ ਦਿਖਾਇ ਨਾਨਕ ਦੇਹ ਜਨ ਸੋ ਜੀ ਪਾਇ ਸੋ ਅੰਤਰ ਸੋ ਬਾਹਰ ਆਨੰਦ ਘਟ ਘਟ ਵਿਆਪ ਰਹਿਆ ਭਗਵੰਤ ਤਰਨ ਮਾਹਿ ਆਕਾਸ ਪਾਇ ਆਲ ਸਰਵਲੋਕ ਪੂਨ ਪ੍ਰਭ ਪਾਲ ਬੰਤ ਪਰਬਤ ਹੈ ਪਾਰ ਬ੍ਰਹਮ ਜੈ ਸਿਆ ਕਰ ਤੈਸ ਕਰਮ ਪਾਵਣ ਪਾਣੀ ਬੈ ਸੰਤਰ ਮਾਹਿ ਚਾਰ ਕੁੰਟ ਦੈ ਦਿਸੇ ਸਮਾਹਿ ਤੇ ਤੇ ਭਿਨ ਕੋਠਾ ਗੁਰੂ ਪ੍ਰਸਾਦ ਨਾਨਕ ਸੁਖ ਪਾਉ ਬੀਦ ਪ੍ਰਾਨ ਸਿਮਰਤ ਮੈਂ ਦੀਖ ਸਸੀ ਅਰ ਸੂਰ ਨਖਿਆ।

ਨਾਨਕ ਸੰਗਤਿ ਤਿਆਗ ਨਾਉ ਆਪ ਮੁਕਤ ਮੁਕਤ ਕਰ ਸੰਸਾਰ ਨਾਨਕ ਤਿਹ ਜਨ ਕਉ ਸਦਾ ਨਮਸਕਾਰ ਸਲੋਕ ਪੂਰਾ ਪ੍ਰਭਾ ਰਾਧਿਆ ਪੂਰਾ ਜਾਕ ਨਾਉ ਨਾਨਕ ਪੂਰਾ ਪਾਇਆ ਪੂਰੀ ਕੇ ਗੁਣ ਗਾਵ ਅਸ਼ਟਪਦੀ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਵੀਰ ਸਾਹ ਸਾਹ ਸਿਮਰ ਗੋਬਿੰਦ ਮਨ ਅੰਤਰ ਕੀ ਉਤਰਾ ਚਿੰਦ ਆਸ ਅਨਿਤ ਤਿਆਗ ਤਰੰਗ ਸੰਤ ਜਨ ਕੀ ਤੂਰ ਮਨ ਵਾਂਗਾ ਛੋੜ ਬੇਨਤੀ ਕਰਹੁ ਸਾਧ ਸੰਗ ਅਗਨ ਸਾਗਰ ਤਰਹੁ ਹਰ ਤਨ ਕੀ ਭਰ ਰਿਹੁ ਪੰਡਾ ਨਾਨਕ ਗੁਰਪੁਰੇ ਨਮਸਕਾਰ ਖੀਉ ਕੁਸਲ ਸਹਿਜ ਆਨੰਦ।

ਮੁਖਦਰਦੀਨ ਦਿਆਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬੈਰੰਗ ਬੈਰ ਨਾਨਕ ਜੀ ਅਕਾਇ ਹੈ ਦਾਰ ਉਤਮ ਸਲੋਕ ਸਾਹਿਤ ਕੇ ਬਚਨਾਮ ਲੀ ਕਲਾਰੀ ਹਿ ਰਤਨ ਸੁਨਤ ਕੁਮੈਵਤ ਹੋਤ ਉਦਾਰਾ ਉਦਾਰਾ ਲੋਕ ਕਹਿਣ ਸਤਾਰ ਸਫਲ ਜੀਵ ਸਫਲਤਾ ਕਾ ਸੰਗ ਜਾ ਕਮਲ ਲਗ ਹਰੰਗ ਜੈ ਜੈ ਸਵਦਾਨ ਆਹਤ ਵਾਜ ਸੁਨ ਸੁਨੰਦ ਕਰੀ ਪ੍ਰਭ ਕਾ ਜੈ ਪ੍ਰਗਟੀ ਗੋਪਾਲ ਮਹਾਂਤ ਕਮੈਥੀ ਨਾਨ ਕੁਦਰਤ ਕਾ ਸਾਥੀ ਸਰਨ ਯੋਗ ਸੁਨ ਸਰਣੀ ਆਈ ਕਰ ਕਿਰਪਾ ਪ੍ਰਭਾ ਮਿਲਾਈ ਮੀਟ ਗਏ ਵੈਰ ਕਈ ਸਵਰੀ ਅਮ੍ਰਿਤ ਨਾਮ ਸਾਧ ਸੰਗ ਲੈ ਸੁ ਪ੍ਰਸੰਨ ਪਾਈ ਗੁਰਦੇਵ ਪੂਰਨ ਹੋਈ ਸਿਵ ਕੀ ਸੇਵਾ ਆਲ ਜੰਜਾਲ ਵਿਕਾਰ ਦੀ ਰਹਿਤੀ ਰਾਮ ਨਾਮ ਸੰਰਸਨਾ ਕਹਿਤੀ ਕਰ ਪ੍ਰਸਾਦ ਦਇਆ ਪ੍ਰਵਤਾਰੀ ਨਾਨਕ ਨਿਵਹੀ ਖੇਪ ਹਮਾਰੀ ਪ੍ਰਭ ਜੀ ਉਸਤਤ ਕਰਹੁ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸ ਸੋਤ ਨਿਧਾਨ ਸਰਵੇਛਾ ਤਾ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਾਲ ਹੋਏ ਸਭ ਤੇ ਊਚ ਪਾਈ ਅਸਥਾਨ ਬਹਿਰ ਨ ਹੋਇਆ ਬਨ ਜਾਨ ਹਰ ਤਨ ਖਾਟ ਚਲਾ ਜਾਂਸ ਹੋਏ ਨਾਨਕ ਜਿਸ ਪ੍ਰਾਪਤ ਹੋਈ ਖਿਮ ਸਾਂਤ ਰਿਧ ਨਵ ਨਿਰਧ ਬੁੱਧ ਗਿਆਨ ਸਰਵਧਨ ਸਿੱਧ ਵਿਦਿਆ ਤਪ ਯੋਗ ਪ੍ਰਾਪਤੀ ਆਨ ਗਿਆਨ ਸ੍ਰੇਸ਼ਟ ਉਤਮ ਸਨੈਨ ਚਾਰ ਪਦਾਰਥ ਕਮਲ ਪ੍ਰਕਾਸ਼ ਸਭ ਕਮ ਵੱਧ ਸਕਲ ਦੇਵ ਦਾ ਸੁੰਦਰ ਚਤੁਰ ਤਤ ਕਵੀਤਾ ਸੁੰਦਰ ਸੀਕ ਦ੍ਰਿਸ਼ਟੀ ਤਾਈ ਫੈਲ ਤਿਹ ਜਾਨਕ ਮੁਖ ਪਾਨੇ ਗੁਰੂ ਨਾਨਕ ਨਾਮ ਵਚਨ ਵਨ ਸੁਣੇ

ਭਗਤਕਮਨ ਵਸਰਾਮ ਊਟ ਅਪਰਾਧ ਸਾਧ ਸੰਗਮਿਟ ਸੰਤ ਕਿਰਪਾ ਤੀ ਜਮਤੀ ਛੁਟੈ ਜਾ ਕੇ ਮਸਤਕੋ ਕਰਮ ਪ੍ਰਪਾਇ ਸਾਧ ਸਰਣਾ ਨਿਕਤੀ ਆਏ ਜਿਸ ਮਨ ਬਸੈ ਸੁਨਾ ਲਾਇ ਪ੍ਰੀਤ ਇਸ ਜਨ ਆਵੈ ਹਰ ਪ੍ਰਭ ਚੀਤ ਜੈ ਨਮ ਮਰਨ ਤਾ ਕਾ ਦੁਖ ਨਵਾਰ ਦੁਲਾਭ ਦੀਹ ਤਤਕਾਲ ਉਦਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਇਹ ਮਨ ਹਰ ਜੀ ਧਿਆਏ ਤੋ, ਇੱਕ ਮਨ ਇੱਕ ਚਿੱਤ ਭਾਏ, ਹਰ ਕੀ ਸਦਾ ਸਦਾ ਵਡਿਆਈਆ, ਦੇ ਨਾ ਪਛੋਤਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਪੋ ਸਤਨਾਮ ਸਤਨਾਮ।

ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪਾ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਾਹਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲਾ ਨਾਲ ਕਿਵ ਸਚਿਆਰਾ ਹੋਈਆ ਕਿਵ ਕੂੜਾ ਤੁੱਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣ ਅਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਣ ਜੀਅ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਆ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈਆ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਹ

विद्या विखम विचार गावा को साज करे तन खेह गावा को जिय लै फिर देह गावा को जापै दिसै दूर गावा को वेखै हादरा हदूर कथना कथी न आवै तोट कथ कथ कछी कोटी कोट कोट देदा दे लै दे थक पाहे जुगा जुगंतर खाही खाहे हुक्मी हुक्म चलाए राहो नानक विकसै वे परवाहो साचा साहिब साच नाए ਭਾਖਿਆ ਭਾਉ ਅਪਾਰ ਆਖੈ ਮੰਗੈ ਦੇਹੇ ਦੇਹੇ ਦਾਤ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਆ ਜਿਤ ਦਿਸਾ ਦਰਬਾਰ ਮੂੰਹ ਹਉ ਕੇ ਬੋਲਣ ਬੋਲੀਆ ਜਿਤ ਸੁਨ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵਿਆ ਗੁਣੀ ਨਿਧਾਨ ਗਾਵਿਆ ਸੁਣੀਆ ਮਨ ਰੱਖੀਆ ਭਾਉ ਦੁੱਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦਮ ਗੁਰਮੁਖ ਵੇਦਮ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣ ਆਇਆ ਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜੀ ਤਿਸ ਭਾਵਾ ਬਿਨ ਭਾਣੇ ਕੇ ਨਾਇ ਕਰੀ ਜੇ ਤੀ ਸਿੱਠ ਪਾਈ ਵੇਖਾ ਬਿਨ ਕਰਮਾ ਕੇ ਮਿਲਾ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਆ ਨਾਲ ਚਲਾ ਸਭ ਕੋਈ ਚੰਗਾ ਨਾ ਔਰ ਖਾਏ ਕਾ ਜਾਸ ਕੀਤ ਜਾਗ ਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛਾ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁੱਝਈ ਜੇ ਤਿਸ ਗੁਣ ਕੋਈ ਕਰੇ ਸੁਣੈ।

ਦਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਾਲਾ ਹਨਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸ਼ਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਰਸਰ ਕਾ ਇਸਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗਾ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਦਾ ਗੁਣਾ ਕੇ ਗਾਹਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੇ ਰਾਹ ਸੁਣਿਆ ਹਾਥ ਹੋਵੈ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹੈ ਪੁਛੈ ਪਛੁਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤਸੰਗ ਪ੍ਰਗਟ ਜਾਏ ਮੰਨਾ ਮਾਗ ਨਾ ਚੱਲਾ ਪੰਥ ਮੰਨਾ ਧਰਮ ਸੇਤੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਪ ਹੈ ਮੋਖ ਦੁਆਰ ਮੰਨਾ ਪਰਵਾਰਾ ਸਾਧਾਰ ਮੰਨਾ ਤਾਰਾ ਤਾਰੇ ਗੁਰਸਿੱਖ ਮੰਨਾ ਨਾਨਕ ਭਵਹੇ ਨਾ ਭੇਟ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿਮਾਨ ਪੰਚੇ ਸੁਖ ਹੇ ਦਰ ਰਾਜਾਨ ਪੰਚਾਂ ਕਾ ਗੁਰੀ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਾ ਕਰਨਾ ਨਾਹੀਂ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨਸੂਤ ਜੇ ਕੋ ਬੁੱਝਾ ਹੋਵੈ ਸਚਿਆਰ ਧਵਲਾ ਉੱਪਰ ਕੇਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲਾ ਕਵਨ ਜੋਰ ਜੀਅ ਜਾਤ ਰੰਗਾ ਕੇ ਨਾਭ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲ ਇਹੋ ਰੂਪ ਕੇਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਦ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾ ਸੰਖ ਸੁਰ ਮੁਖ ਭਗਸਾਰ ਸੰਖ ਮੋਹ ਲਿਵਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵਾ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਮੂਰਖ ਅੰਧ ਘੋਰ ਸੰਖ ਚੋਰ ਹਰਾਮ ਖੋਰ ਸੰਖ ਅਮਰ ਕਰ ਜਾਹੇ ਜੋਰ ਸੰਖ ਗੱਲ ਵੱਢ ਹੱਤਿਆ ਕਮਾਹੇ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਸੰਖ ਮਲੇਸ਼ ਮਲ ਭੱਖ ਖਾਹੇ ਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਖ ਨਾਵ ਸੰਖ ਥਾਵ ਅਗਮ ਅਗਮ ਸੰਖ ਲੋ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅੱਖਰੀ ਲਿਖਣ ਬੋਲਣ ਬਾਣ ਅੱਖਰਾ ਸਿਰ ਸੰਜੋਗ ਖਾ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਆ ਹੱਥ ਪੈਰ ਤਾਣ ਦੇਹ ਪਾਣੀ ਧੋਤਾ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਭਰੀਆ ਮਤ ਪਾਪਾ ਕੈ ਸੰਗ ਉਹ ਧੋਪੈ ਨਾਵਾ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜਾ ਪੇ ਹੀ ਖਾਹੋ ਨਾਨਕ ਹੁਕਮੀ ਆਵ ਉਹ ਜਾਹੋ ਤੀਰਥ ਤਪ ਦਇਆ ਦਾਤ ਦਾਨ ਜੀ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥਾਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨਚਾਓ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸਿਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਨ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣਾ ਰੁਤਮਾ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣਾ ਸੋਈ ਕਿਵ ਕਰ ਆਖਾ ਕਿਵ ਸਾਲਾ ਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖਾ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆਨ ਸੁਹੈ ਪਾਤਾਲਾ ਪਾਤਾਲ ਲਾਖਾ ਆਗਾਸਾ ਆਗਾਸ ਓੜਕ ਓੜਕ ਭਾਰ ਥੱਕੇ ਵੇਦ ਕਹਿਣਕ ਵਾਤ ਸਹਿਸ ਅਠਾਰਿ ਕਹਿਣਕ ਤੇ ਬਾਸਲੂ ਇੱਕ ਧਾਤ ਲਿਖਾ ਹੋਏ ਤਾਂ ਲਿਖੀਆ ਲਿਖਾ ਹੋਏ ਵਿਨਾਸ
ਨਾਨਕ ਵੱਡਾ ਆਖੀਆ ਆਪੇ ਜਾਣਾ ਆਪ ਸਾਲਾ ਹੀ ਸਾਲਾ ਹੇ ਤੀ ਸੁਰਤ ਨਾ ਪਾਈਆ ਨਦੀਆ ਤੈ ਵਾਹਾ ਪਵੇ ਸਮੁੰਦਰਾਂ ਜਾਣੀਆ ਹੈ ਸਮੁੰਦਰ ਸਾਹ ਸੁਲਤਾਨ ਗਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੇ ਹੇ ਅੰਤਨਾ ਸੇਤੀ ਕਹਿਣ ਨਾ ਅੰਤ ਅੰਤਨਾ ਕਰਨਾ ਦੇਨ ਨਾ ਅੰਤ ਅੰਤਨਾ ਵੇਖਣ ਸੁਣ ਨਾ ਅੰਤ ਅੰਤਨਾ ਜਾਪੈ ਕਿਆ ਮਨ ਮਨ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣਾ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਨਾ ਹੋਏ ਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ ਸੋਏ ਜੇ ਵਡ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗੇ ਜੋ ਦੇ ਪਾਰ ਕਿਤੇ ਅਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਵਿਕਾਰ ਕਿਤੇ ਲੈ ਲੈ ਮੁੱਕਰ ਪਾਹੇ ਕਿਤੇ ਮੂਰਖ ਖਾਹੀ ਖਾਏ ਕੇਤਿਆ ਦੁੱਖ ਭੂਖ ਸਦ ਮਾਰੇ ਪੈਦਾ ਤੇਰੀ ਦਾਤਾਰ ਬੰਦ ਖਲਾਸੀ ਭਾਣਾ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਇ ਕੇ ਆਖਣ ਪਾਏ ਉਹ ਜਾਣਾ ਜਿਤਿਆ ਮੋਇ ਖਾਏ ਆਪੇ ਜਾਣਾ ਆਪੇ ਦੇ ਆਖੇ ਸੇ ਭੇ ਕਈ ਕੇ ਜਿਸਨੂੰ ਬਖਸੇ ਸਿਫਤ ਸਾਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ ਅਮੁੱਲ ਆਵਹੇ ਅਮੁੱਲ ਲੈ ਜਾਹੇ ਮੁੱਲ ਭਾਏ ਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੋਲੇ ਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰ ਮੁੱਲ ਪ੍ਰਮਾਣ ਅਮੁੱਲੋ ਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜ੍ਹੇ ਕਰੇ ਵਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੈ ਗੋਬਿੰਦ ਆਖੇ ਈਸਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵੇਂ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ ਤੇ ਕੀਤੇ ਹੋਰ ਕਰੇ ਹੇ ਤਾਂ ਆਖਣ ਸਕਹੇ ਕਈ ਕੇ ਜੇਵੜ ਭਾਵਾ ਤੇਵੜ ਹੋਏ ਨਾਨਕ ਜਾਣਾ ਸਾਚਾ ਸੋਏ ਜੇ ਕੋ ਆਖਾ ਬੋਲ ਵਿਗਾੜ ਤਾਂ ਲਿਖੀਆ ਸਿਰ ਗਾਵਾਰਾ ਗਾਵਾ ਸੋ ਦਾਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੀ ਵਾਜੇ ਨਾਦ ਅਨੇਕ ਸੰਖਾ ਕੇਤੇ ਵਾਵਨ ਹਾਰੀ ਕੇਤੇ ਰਾਪਰੀ ਸੋ ਕਹੀਨ ਕੇਤੇ ਗਾਵਨ ਹਾਰੀ ਗਾਵਿਹ ਤੁਹਨੋ ਪੌਣ ਪਾਣੀ ਬੈਸੰਤਰ ਗਾਵਾ ਰਾਜਾ ਧਰਮ ਦੁਆਰੇ ਗਾਵਿਹ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੋਨ ਸਦਾ ਸਵਾਰੇ ਗਾਵੇ ਇੰਦਾਸਨ ਬੈਠੇ ਦੇਵਤਿਆ ਦਰ ਨਾਲੇ ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਿਤ ਪੜ੍ਹਨ ਰਖੀ ਸਰ ਯੁਗ ਯੁਗ ਵੇਦਾ ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨ ਪਾਏ ਤੇਰੇ ਆਰਸਾ ਤੀਰਥ ਨਾਲੇ ਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵੇ ਜੋ ਤੁਦ ਭਾਵਨ ਰੱਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿੱਤ ਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪ ਨਾ ਜਿਵ ਤਿਸ ਦੀ ਵਲਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿ ਨਿਰਜਾਈ ਮੰਦਾ ਸੰਤੋਖ ਸਰਮ ਪਾਤ ਝੋਲੀ ਧਿਆਨ ਕੀ ਕਰੇ ਬਬੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ਼ ਤਿਸਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੋ ਜੋਗ ਏਕੋ ਵੇਸ਼ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਿਹ ਨਾਲ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਦਿਆਵਰਾ ਸਾਧ ਸੰਜੋਗ ਜੋ ਦਵਿਕਾਰ ਚਲਾ ਵਹਿ ਲੇਖਿਆ ਵਹਿ ਭਾਗ ਆਦੇਸ਼ ਤੇ ਸਾ ਆਦੇਸ਼ ਆਦ ਅਨੀਲ ਅਨਾਦ ਅਨਾਥ ਜੋ ਜੋਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਜਿਵ ਤਿਸ ਭਾਵੈ ਤਵਾ ਚਲਾਵੈ ਜਿਵ ਹੋਵੈ ਪਰਮਾਨੁ ਵੇਖਿਆ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਨ ਆਦੇਸ਼ ਤੇ ਸਾ ਆਦੇਸ਼ ਆਦ ਨੀਲ ਨਾਦ ਅਨਾਹਤ ਜੋਗ ਜੁਗ ਏਕੋ ਵੇਸ ਆਸਨ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸਾ ਆਦੇਸ਼ ਆਦ ਨੀਲ ਨਾਦ ਅਨਾਹਤ ਜੋਗ ਜੋਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਏ ਲੱਖ ਹੋਵੇ ਲੱਖ ਵੀਸ ਲੱਖ ਲੱਖ ਗੇੜਾ ਆਖੀਆ ਇੱਕ ਨਾਮ ਜਗਦੀਸ ਇਹ ਤਰਾਹੇ ਪਤ ਪਵੜੀਆ ਚੜੀਆ ਇੱਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜਾ ਠੀਸ
ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਨ ਨਾ ਜੋਰ, ਜੋਰ ਨਾ ਜੀਵਨ ਮਰਨ ਨਹਿ ਜੋਰ, ਜੋਰ ਨਾ ਰਾਜ ਮਾਲ ਮਨ ਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਸੁੱਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਅਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਰ, ਨਦਰੀ ਕਰਮ ਪਵੈ ਨਿਸਾਨ, ਕੱਚ ਪਕਾਈ ਉੱਥੈ ਪਾਏ, ਨਾਨਕ ਗਾਹ ਜਾਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਏ, ਆਖੋ ਕਰਮ ਕੀਤੇ ਪੌਣ ਪਾਣੀ ਵੈਸੰਤਰ, ਕੀਤੇ ਕਾਣ ਮਹੇਸ਼ ਕੀਤੇ ਬਰਮੇ ਘਾਟ, ਘੜੀਏ ਰੂਪ ਰੰਗ ਕੇ ਵੇਸ਼ ਕੀਤੀਆ, ਕਰਮ ਭੂਮੀ ਮੇਰ ਕੇਤੇ, ਕੇਤੇ ਧੂਪ ਦੇਸ਼ ਕੇਤੇ, ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼ ਕੇਤੇ, ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ਼ ਕੇਤੇ, ਦੇਵ ਦਾਨੋ ਮੁਨ ਕੇਤੇ, ਕੇਤੇ ਰਤਨ ਸਮੁੰਦ ਕੇਤੀਆ, ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ ਕੇਤੀਆ, ਸੁਰਤੀ ਸੇਵਕ ਕੇਤੇ, ਨਾਨਕ ਅੰਤ ਅਨੰਤ ਗਿਆਨ ਖੰਡ, ਮੈਂ ਗਿਆਨ ਪ੍ਰਚੰਡ, ਤਿੱਥਾ ਨਾਦ ਵਿਨੋਦ ਕੋੜ ਆਨੰਦ, ਧਰਮ ਖੰਡ ਕੀ ਬਾਣੀ ਰੂਪ, ਤਿੱਥਾ ਘਾਟ ਘੜੀਆ ਬਹੁਤ ਅਨੂਪ, ਤਾਕੀਆ ਗੱਲਾਂ ਕਥੀਆ ਨਾ ਜਾਹੇ, ਜੇ ਕੋ ਕਹਿ ਪਿਛਾ ਪਛਤਾਏ, ਤਿੱਥਾ ਘੜੀਆ ਸੁਰਤ ਮਤ ਮਨ ਬੁੱਧ, ਤਿੱਥਾ ਘੜੀਆ ਸੁਰਾ ਸਿਦਾਕੀ ਸੁੱਧ, ਕਰਮ ਖੰਡ ਕੀ ਬਾਣੀ ਜੋਰ, ਤਿੱਥਾ ਹੋਰ ਨਾ ਕੋਈ ਹੋਰ, ਤਿੱਥਾ ਜੋਧ ਮਹਾਬਲ ਸੂਰ, ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥਾ ਸੀਤੋ ਸੀਤਾ ਮਹਿਮਾ ਮਾਹੇ, ਤਾ ਕੇ ਰੂਪ ਨਾ ਕਥਨੇ ਜਾਹੇ, ਨਾ ਉਹ ਮਰਹੇ ਨਾ ਠਾਗੇ ਜਾਹੇ, ਜਿਨ ਕੈ ਰਾਮ ਵਸੈ ਮਨ ਮਾਹੇ, ਤਿੱਥਾ ਭਗਤ ਵਸੈ ਕੇ ਲੋਕ ਕਰੀ ਆਨੰਦ, ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ, ਤਿੱਥਾ ਖੰਡ ਮੰਡਲ ਵਰਭੰਡ, ਜੇ ਕੋ ਕਥਾ ਤਾਨ ਤਨੰਤ, ਤਿੱਥਾ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ, ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰਲਾ ਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਆਰਨ ਮਤ ਵੇਦ ਹਥਿਆਰ, ਭਉ ਖਲਾਗਨ ਤਪ ਤਾਉ ਭਾਂਡਾ ਭਾਉ, ਅੰਮ੍ਰਿਤ ਤਿਤ ਢਾਲ, ਘੜੀਐ ਸ਼ਬਦ ਸੱਚੀ ਟਕਸਾਲ।

ਗਏ ਮਸਕਤ ਕਾਲ, ਨਾਨਕ ਤੇ ਮੁਖੀ ਉਜਲੇ ਕੇਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਸਵੀਂ ਛਪਾ ਸ਼ੰਤਵਾ ਪ੍ਰਸਾਦ ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨੈਣ ਜੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ ਚਲ ਮੂਰਤਨ ਭਉ ਪ੍ਰਕਾਸ਼ ਸੰਤੋਜ ਕਹਿਜੈ ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕੈ ਤਵੈ ਸਰਵ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ ਭੁਜੰਗ ਪ੍ਰਜਾਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਰੂਪੇ ਨਮਸਤੰ ਅਨੂਪੇ ਨਮਸਤੰ ਭੇਖੇ ਨਮਸਤੰ ਲੇਖੇ ਨਮਸਤੰ ਕਾਏ ਨਮਸਤੰ ਜਾਏ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮ ਨਮਸਤੰ ਨਾਮ ਨਮਸਤੰ ਧਾਮ ਨਮਸਤੰ ਜੀਤੇ ਨਮਸਤੰ ਪੀਤੇ ਨਮਸਤੰ ਵਾਹੇ ਨਮਸਤੰ ਢਾਹੇ ਨਮਸਤੰ ਨੀਲੇ ਨਮਸਤੰ ਨਾਦੇ ਨਮਸਤੰ ਛੇਦੇ ਨਮਸਤੰ ਗਾਦੇ ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਉਦਾਰੇ ਨਮਸਤੰ ਕੁਆਰੇ ਨਮਸਤੰ ਸੋਏਕਾ ਨਮਸਤੰ ਅਨੇਕਾ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਤਾਪੇ ਨਮਸਤੰ ਤਰਮਾਨੇ ਨਮਸਤੰ ਨਿਧਾਨੇ ਨਮਸਤੰ ਗਾਹੇ ਨਮਸਤੰ ਵਾਹੇ ਨਮਸਤੰ ਤਰਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗੰਮੇ ਨਮਸਤਸਰਮੇ ਨਮਸਤੰ ਜਲਾਸੇ ਨਮਸਤੰ ਨਰਾਸੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਮਜਬੇ ਨਮਸਤਸਤਜਬੇ ਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਦਾਮੇ ਨਮਸਤੰ ਨਿਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਭੇਵੈ ਨਮਸਤੰ ਜਨਮੇ ਨਮਸਤੋ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਵਰਨੇ ਨਮਸਤੰ ਮਰਨੇ ਨਮਸਤੰ ਜਰਾਰੰ ਨਮਸਤੰ ਕਰਤਾਰ ਨਮੋ ਸਰਬ ਧੰਦੇ ਨਮੋ ਸਤਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ਾਂਤਵਾ ਪ੍ਰਸਾਦ ਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਹੈ ਭੇਖ ਹੈ ਨਾਮ ਹੈ ਕਾਮ ਹੈ ਧੇ ਹੈ ਵਹਿ ਹੈ ਜੀਤ ਹੈ ਭੀਤ ਹੈ ਤਰਮਾਨ ਹੈ ਨਿਧਾਨ ਹੈ ਤਰਵਰਗ ਹੈ ਸਰਗ ਹੈ ਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਵਰਨ ਹੈ ਭੂਤ ਹੈ ਭਰਨ ਹੈ ਗੰਜ ਹੈ ਭੰਜ ਹੈ ਜੂ ਜਾ ਜੰਝ ਹੈ ਅਮੀਕ ਹੈ ਰਫੀਕ ਹੈ ਧੰਦ ਹੈ ਬੰਦ ਹੈ ਨਿਰਬੂਝ ਹੈ ਸੂਝ ਹੈ ਕਾਲ ਹੈ ਜਾਲ ਹੈ ਅਲਾਹ ਹੈ ਜਾਹ ਹੈ ਅਨੰਤ ਹੈ ਮਹੰਤ ਹੈ ਲੀਕ ਹੈ ਨਿਰਸਰੀਕ ਹੈ ਨਿਰਲੰਬ ਹੈ ਸੰਭ ਹੈ ਗਮ ਹੈ ਜਮ ਹੈ ਅਭੂਤ ਹੈ ਅਛੂਤ ਹੈ ਲੋਕ ਹੈ ਅਸ਼ੋਕ ਹੈ ਕਰਮ ਹੈ ਭਰਮ ਹੈ ਜੀਤ ਹੈ ਭੀਤ ਹੈ ਬਾਹ ਹੈ ਗਾਹ ਹੈ ਅਮਾਨ ਹੈ ਨਿਧਾਨ ਹੈ ਨੇਕ ਹੈ ਫਰੀਕ ਹੈ ਭੁਜੰਗ ਪ੍ਰਜਾਤ ਛੰਦ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਭੇਖੀਏ ਭੇਵੇ ਨਮੋ ਕਾਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪਰਮਾਥੇ ਨਮੋ ਭਾਨ ਭਾਨੇ ਨਮੋ ਮਾਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਨ ਭਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪਰਮਾਥੇ ਸਮਸਤੀ ਬਿਭੂਤੇ ਕਲੰਕੰ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰਨ ਪਰਮ ਰੂਪੇ ਨਮੋ ਜੋਗ ਜੋਗੇਸ਼ਵਰਨ ਪਰਮ ਸਿੱਧੇ ਨਮੋ ਰਾਜ ਰਾਜੇਸ਼ਵਰਨ ਪਰਮ ਬ੍ਰਿਧੇ ਨਮੋ ਸ਼ਸਤਰ ਪਾਣੇ ਨਮੋ ਅਸਤਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਅਭੇਖੀ ਭਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰਨ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ ਨਮੋ ਪ੍ਰੇਤ ਪ੍ਰੇਤ ਦੇਵੇ ਸੁਧਰਮੇ ਨਮੋ ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸਾਹ ਸਾਹ ਨਮੋ ਭੂਪ ਭੂਪੇ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੇ ਨਮਸਤੰ ਸਨਾਨੰਗ ਨਮੋ ਮੰਤਰ ਮੰਤਰੰ ਨਮੋ ਜੰਤਰ ਜੰਤਰੰ ਨਮੋ ਇਸ਼ਟ ਇਸ਼ਟੇ ਨਮੋ ਤੰਤਰ ਤੰਤਰੰ ਸਦਾ ਸੱਚ ਦਾਨੰਦ ਸਤ ਸਰਬੰ ਪ੍ਰਨਾਸੀ ਨੂਪੇ ਰੂਪੇ ਸਮਸਤ ਨਿਵਾਸੀ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਕਰਤਾ ਅਦੋ ਉਰਦ ਅਰਦੰ ਅੰਗ ਅੰਗ ਹਰਤਾ ਪਰਮ ਪਰਮ ਪਰਮੇਸ਼ਵਰੰ ਪੁਰਸਪਾਲੰ ਸਦਾ ਸਰਬਦਾ ਸਿੱਧ ਦਾਤਾ ਦਿਆਲੰ ਅਸ਼ੇਦੀ ਅਭੇਦੀ ਨਾਮੰ ਕਾਮੰ ਸਮਸਤ ਪਰਾਜੀ ਸਮਸਤਸਤ ਧਾਮੰ ਤੇਰਾ ਜੋ ਚਾਚਰੀ ਛੰਦ ਜਲੇ ਹੈ ਥਲੇ ਹੈ ਭੀਤ ਹੈ ਵੇ ਹੈ ਪ੍ਰਭੂ ਹੈ ਜੂ ਹੈ ਦੇਸ ਹੈ ਭੇਸ ਹੈ ਭੁਜੰਗ ਪ੍ਰਜਾ ਛੰਦ
ਅਗਾਧੇ ਅਬਾਧੇ ਆਨੰਦੀ ਸਰੂਪੇ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮਸਤੂੰ ਨਿਰਨਾਥੇ ਨਮਸਤੂੰ ਪਰਮਾਥੇ ਨਮਸਤੂੰ ਅੰਗੰਜੇ ਨਮਸਤੂੰ ਅਭੰਜੇ ਨਮਸਤੂੰ ਅਕਾਲੇ ਨਮਸਤੂੰ ਅਪਾਲੇ ਨਮੋ ਸਰਬ ਦੇਸੇ ਨਮੋ ਸਰਬ ਭੇਸੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸਾਹ ਸਾਹੇ ਨਮੋ ਮਾਹ ਮਾਹੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਖ ਰੋਖੇ ਨਮੋ ਸੋਖ ਸੋਖੇ ਨਮੋ ਸਰਬ ਰੋਗੇ ਨਮੋ ਸਰਬ ਭੋਗੇ ਨਮੋ ਸਰਬ ਜੀਤੰਗ ਨਮੋ ਸਰਬ ਪੀਤੰਗ ਨਮੋ ਸਰਬ ਗਿਆਨੰਗ ਨਮੋ ਪਰਮਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਨਮੋ ਸਰਬ ਦ੍ਰਿਸ਼ੰਗ ਨਮੋ ਸਰਬ ਕ੍ਰਿਸ਼ੰਗ ਨਮੋ ਸਰਬ ਰੰਗੇ ਤ੍ਰਿਭੰਗੀਏ ਨੰਗੇ ਨਮੋ ਜੀਵ ਜੀਵੰਗ ਨਮੋ ਬੀਜ ਬੀਜੇ ਖਿਜੇ ਭਿਜੇ ਸਮਸਤੰਗ ਪ੍ਰਸਿੱਜੇ ਕਿਰਪਾਲੰਗ ਸਰੂਪੇ ਕੁਕਰਮ ਪ੍ਰਨਾਸੀ ਸਦਾ ਸਰਬਦਾਰਿਦ ਸਦੰਗ ਨਿਵਾਸੀ ਚਰ ਪਰਸ਼ਾਨ ਪਿਆ ਪ੍ਰਸਾਦ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਖਲ ਜੋਗੇ ਚਾਲ ਭੋਗੇ ਚਾਲ ਰਾਜੇ ਟਾਲ ਸਾਜੇ ਅਖਲ ਧਰਮੰ ਲਖ ਕਰਮੰ ਸਰਬੰ ਦਾਤਾ ਸਰਬੰ ਗਿਆਤਾ ਸਰਬੰ ਭਾਨੇ ਸਰਬੰ ਮਾਨੇ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ ਭੂਤਾ ਸਰਬੰ ਜੁਗਤਾ ਸਰਬੰ ਦੇਵੰ ਸਰਬੰ ਭੇਵੰ ਸਰਬੰ ਕਾਲੇ ਸਰਬੰ ਪਾਲੇ ਰੂਆਲ ਸੰਤਵੈ ਪ੍ਰਸਾਦ ਆਦਿ ਰੂਪ ਅਨਾਦ ਮੂਤ ਜੋਨ ਪੁਰਖ ਅਪਾਰ ਸਰਬਮਾਨ ਤ੍ਰਮਾਨ ਦੇ ਭੇਵਾਦ ਉਦਾਰ ਸਰਬ ਪਲ ਸਰਬ ਕਾਲ ਸਰਬ ਕੋਪਨ ਕਾਲ ਜਤਰ ਤਤਰ ਬਰਾਜੀ ਅਧੂਤਰ ਪ੍ਰਸਾਦ ਨਾਮ ਥਾਮਨਾ ਜਾਤ ਜਾਕਰ ਰੂਪ ਰੰਗ ਨਾਰੀਖ ਆਦਿ ਪੁਰਖ ਉਧਾਰ ਮੂਤ ਜੋਨ ਆਦਿ ਸੇਖ ਦੇ ਸੌਰ ਨਾ ਭੇਸ ਜਾਕਰ ਰੂਪਰੇਖ ਨਾਰਾਗ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਅਨੁਰਾਗ ਨਾਮ ਕਾਨ ਮਹੀਨ ਪੇਖਤ ਧਾਮੂ ਨਾ ਜਾਏ ਸਰਬਮਾਨ ਸਰਬਤਰ ਮਾਨ ਸਦਾ ਮਾਨ ਤਤਾਹੇ ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਖੇਲ ਖੇਲ ਅਖੇਲ ਖੇਲ ਅਨੰਤ ਕੋ ਫਰੇਕ ਦੇਵ ਭੇਵ ਨਾ ਜਾਨਹੀ ਦੇ ਰੁਬੇਦ ਔਰ ਕਦੇਵ ਰੂਪ ਰੰਗ ਨਾ ਜਾਤ ਪਾਸੋ ਜਾਨੇ ਕ ਜੇਵ ਤਾਤਮਾਤ ਨਾ ਜਾਤ ਜਾਕਰ ਜਨਮ ਵਰਨ ਮਹੀਨ ਚੱਕਰ ਬਕਰ ਫਿਰਿਆ ਚਤਰ ਚੱਕ ਮਾਨਹੀ ਪੁਰਤੀਨ ਲੋ ਚੌਦੇ ਕੇ ਬਿਖਾ ਜਾਗ ਜਾਪੀ ਜੇ ਜਾਪ ਆਦਿ ਦੇਵ ਅਨਾਦ ਮੂਰਤ ਥਾਪਿਓ ਸਭ ਹੈ ਜੇ ਥਾਪ ਪਰਮ ਰੂਪ ਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸੁਰਚਿਓ ਸਵਯੰ ਬਵਗਨ ਭੰਜਨ ਹਾਰ ਕਾਲ ਹੀਨ ਕਲਾ ਸੰਯੁਕਤ ਅਕਾਲ ਪੁਰਖ ਆਦੇਸ਼ ਧਰਮ ਤਾਮ ਸੁਪਰਮ ਰਹਿਤ ਭੂਤ ਲੱਖ ਪੇਸ ਅੰਗ ਰੰਗ ਨਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਭੰਜਨ ਮੁਕਤਦਾਇਕ ਕਾਮ ਆਪ ਰੂਪ ਅਮੀ ਕਿਆ ਨੁਸਤਤ ਇੱਕ ਪੁਰਖ ਅਵਧੂਤ ਗਰਭ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ ਅੰਗਹੀਨ ਭੰਗਨਾਤਮ ਇੱਕ ਪੁਰਖ ਅਪਾਰ ਸਰਬ ਲਾਇਕ ਸਰਬ ਘਾਇਕ ਸਰਬ ਕੋਪ੍ਰਤ ਪਾ ਸਰਬ ਗਣਤਾ ਸਰਬ ਹੰਤਾ ਸਰਬ ਤੇ ਅਨਭੇਖ ਸਰਬ ਸ਼ਾਸਤਰ ਨਾ ਜਾਣਹੀ ਜੇ ਰੂਪ ਰੰਗ ਅਰ ਰੇਖ ਪਰਮ ਵੇਦ ਪੁਰਾਣ ਜਾਕੈ ਨੇਤ ਭਗਤ ਨਿਤ ਕੋਰ ਸਿਮਰਤ ਪ੍ਰਾਣ ਸ਼ਾਸਤਰ ਨਾ ਆਵ ਹੀ ਵਚਿਤ ਮਦ ਭਾਰ ਸੰਤ ਆ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨ ਭੰਗ ਉਪਮਾਨੰਗ ਅਨੁਭਵ ਪ੍ਰਕਾਸ਼ ਨਿਸ

ਭੂਤਿਆਂਗਾ ਬਹਾਭਾਂਗਾ ਤਮਿਤ ਪਾਰ ਗੁਣ ਗਾਨ ਉਦਾਰ ਮੁਨ ਗਾਨ ਪ੍ਰਣਾਮ ਨਿਰਭੈ ਨਿਕਾਮਾ ਦੁੱਧ ਪ੍ਰਚਾਨ ਮਿਤ ਗਾਤ ਖਾਨ ਲਿਸਿਆ ਕਰਮਾ ਦਿਸਿਆ ਧਨ ਸਰਬਾਪਨ ਲਾਂਡਿਆਂ ਡੰਡ ਬਾਂਡਿਆਂ ਚਾਚਰੀ ਛੰਤ ਵੈ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੀ ਅਪਾਰੀ ਹਰੀਅੰ ਕਰੀਅੰ ਨਿਰਨਾਮੇ ਕਾਮੇ ਭੁਜੰਗ ਪ੍ਰਜਾ ਸਨ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਤੀ ਚਤਰ ਚੱਕਰ ਪਾਲੇ ਚਤਰ ਚੱਕਰ ਕਾਲੇ ਚਤਰ ਚੱਕਰ ਪਾਸੇ ਚਤਰ ਚੱਕਰ ਵਾਸੇ ਚਤਰ ਚੱਕਰ ਮਾਨੈ ਚਤਰ ਚੱਕਰ ਦਾਨੈ ਚਾਚਰੀ ਛਾਦਨਾ ਸਤਰਾ ਨਾ ਮਿੱਤਰਾ ਨਾ ਭਰਮ ਨਾ ਪਿੱਤਰਾ ਨਾ ਕਰਮ ਨਾ ਕਾਇ ਜਨਮ ਜਾਏ ਨਾ ਚਤਰਾ ਨਾ ਮਿੱਤਰੇ ਪਰੇ ਹੈ ਪਵਿੱਤਰਾ ਪ੍ਰਥੀਸਾ ਦੀਸਾ ਅਦ੍ਰਿਸਾ ਕ੍ਰਿਸਾ ਭਗਵਤੀ ਸੰਤ ਪਿਆ ਪ੍ਰਸਾਦ ਕਰਤੇ ਕਿ ਆਛਿਜ ਦੇਸਿਆ ਕਿ ਆ ਭਿਜ ਭੇਸਿਆ ਕਿ ਆ ਗੰਜ ਕਰਮੈ ਕਿ ਆ ਭੰਜ ਭਰਮੈ ਕਿ ਆ ਭਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਵਰਨਾ ਕਿ ਵਿਭੂਤ ਕਰਨਾ ਕਿ ਰਾਜਮ ਪ੍ਰਵਾਹਿਕ ਧਰਮ ਤੁਝਾ ਕੇ ਸੋਕ ਵਰਨਾ ਕਿ ਸਰਬਾ ਵਰਨਾ ਕਿ ਜਗਤੰ ਕਰਤੀ ਹੈ ਕਿ ਸਤੰਗ ਸਤਰੀ ਹੈ ਕਿ ਬ੍ਰਹਮੰ ਸਰੂਪੈ ਕਿ ਨਭਉ ਅਨੁਪੈ ਕਿ ਆਦਿ ਦੇਵੈ ਕਿ ਆਪ ਭੇਵੈ ਕਿ ਚਿਤਰੰਗ ਵਹੀਨਾ ਕਿ ਕੈ ਦੀਨਾ ਕਿ ਰੋਜੀ ਰਜਾ ਕੈ ਰਹੀ ਮੇਰੇ ਹੱਕੈ ਕਿ ਪਾਪ ਬੇਐਬ ਹੈ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸਹਾਨਸਾ ਹੈ ਕਿ ਕਾਰਨ ਕਨਿੰਦ ਹੈ ਕਿ ਰੋਜੀ ਦਹਿੰਦ ਹੈ ਕਿ ਰਾਜ ਕਰੀਮ ਹੈ ਕਿ ਕਰਮੰ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬੱਤਰ ਮਾਨਾ ਕਿ ਸਰਬੱਤਰ ਦਾਨਾ ਕਿ ਸਰਬੱਤਰ ਗਾਉਣਾ ਕਿ ਸਰਬੱਤਰ ਭਾਉਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸਾਜਾ ਕਿ ਸਰਬੱਤਰ ਦੀਨਾ ਕਿ ਸਰਬੱਤਰ ਲੀਨਾ ਕਿ ਸਰਬੱਤਰ ਜਾ ਹੋ ਕਿ ਸਰਬੱਤਰ ਭਾ ਹੋ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਕਾਲਾ ਕਿ ਸਰਬੱਤਰ ਪਾਲਾ ਕਿ ਸਰਬੱਤਰ ਹੰਤਾ ਕਿ ਸਰਬੱਤਰ ਗੰਤਾ ਕਿ ਸਰਬੱਤਰ ਭੇਖੀ ਕਿ ਸਰਬੱਤਰ ਭੇਖੀ ਕਿ ਸਰਬੱਤਰ ਕਾਜਾ ਕਿ ਸਰਬੱਤਰ ਰਾਜਾ ਕਿ ਸਰਬੱਤਰ ਸੋਖਾ ਕਿ ਸਰਬੱਤਰ ਪੋਖਾ ਕਿ ਸਰਬੱਤਰ ਤਰਾਣਾ ਕਿ ਸਰਬੱਤਰ ਪੁਰਾਣਾ ਕਿ ਸਰਬੱਤਰ ਦੇਸਾ ਕਿ ਸਰਬੱਤਰ ਭੇਸਾ ਕਿ ਸਰਬੱਤਰ ਮਾਨੈ ਸਦਾਵੰਗ ਪ੍ਰਧਾਨੈ ਕਿ ਸਰਬੱਤਰ ਜਾਪੈ ਕਿ ਸਰਬੱਤਰ ਥਾਪੈ ਕਿ ਸਰਬੱਤਰ ਭਾਨਾ ਕਿ ਸਰਬੱਤਰ ਮਾਨਾ ਕਿ ਸਰਬੱਤਰ ਇੰਦਰਾ ਕਿ ਸਰਬੱਤਰ ਚੰਦਰਾ ਕਿ ਸਰਬੰਗ ਕਲੀਮੈ ਕਿ ਪਰਮੂ ਫਹੀਮੈ ਕਿ ਆਕਲ ਅਲਾਮੈ ਕਿ ਸਾਹਿਬ ਕਲਾਮੈ ਕਿ ਹੁਸਨਲ ਵਜੂ ਹੈ ਤਮਾਮਲ ਰਜੂ ਹੈ ਮੇਸੁਲ ਸਲਾਮੈ ਅਸਲੀ ਕੁਤਮਦਾਮੈ ਗਨੀਮੁਲ ਸਕਸਤਾ ਗਰੀਬਲ ਪਰਸਤਾ ਬਲੰਦਲ ਮਕਾਨਾ ਜਮੀਨੁਲ ਜਮਾਨਾ ਤਮੀਜੁਲ ਤਮਾਮੈ ਰਜੂਲ ਨਿਧਾਨਾ ਹਰੀਫੁਲ ਅਜ਼ੀ ਮੈ ਰਜ਼ਾਇਕ ਯਕੀਨਾ ਨੇ ਕੁਲ ਤਰੰਗੈ ਭੇਦ ਹੈ ਭੰਗੈ ਜੀਜੁਲ ਨਿਵਾਜ ਹੈ ਗਨੀਮੁਲ ਖਰਾਜ ਹੈ ਨਰਉਕਤ ਸਰੂਪੈ ਤਰਮੂਤ ਬਭੂਤ ਹੈ ਪ੍ਰਭੂਤ ਪ੍ਰਭਾ ਸੁਜੁਗ ਸਦਾ ਸਦੈਵ ਸਰੂਪੈ ਭੇਦੀ ਨੂਪੈ ਸਮਸਤੋ ਪਰਾਜਾ ਸਦਾ ਸਰਬਸਾਜਾ ਸਮਸਤੁਲ ਸਲਾਮ ਹੈ ਸਦੈਵਲ ਕਾਮ ਹੈ ਨਿਰਬਾਸ ਰੂਪੈ ਗਾਧੈ ਨੂਪੈ ਓਂ ਆਦ ਰੂਪੇ ਨਾਸ ਰੂਪੈ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਂ ਤਰਬਰਗੰ ਤਰਬਾਧੇ ਗੰਜੇ ਗਾਧੇ ਸਵੰਗ ਸਰਭਾਗੇ ਸਰਬਾ ਨਰਾਗੈ ਤ੍ਰਿਭੂਤ ਸਰੂਪੈ ਸਿਜ ਹੈ ਸੂਦੈ ਕਿ ਨਰਕੰ ਪ੍ਰਨਾਸ ਹੈ ਪ੍ਰਿਥਿਉਲ ਪ੍ਰਵਾਸ ਹੈ ਨੁਕਤ ਪ੍ਰਭਾ ਸਦੈਵ ਸਦਾ ਹੈ ਵਿਭੁਗਤ ਸਰੂਪੈ ਪਰ ਜੁਗਤ ਅਨੁਪੈ ਅਨੁਰੁਖ ਸਦਾ ਹੈ ਵਿਭੁਗਤ ਪ੍ਰਭਾ ਅਨੁਖ ਸਰੂਪੈ ਪਰ ਜੁਗਤ ਅਨੁਪੈ ਚਾਚਰੀ ਛੰਦ ਅਭੰਗ ਹੈ ਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਧੂਤ ਹੈ ਨਾਸ ਹੈ ਦਾਸ ਹੈ ਧੰਦ ਹੈ ਬੰਧ ਹੈ ਭਗਤ ਹੈ ਬਰਖਤ ਹੈ ਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਲਿਖ ਹੈ ਦਿਖ ਹੈ ਅਲੇਖ ਹੈ ਭੇਖ ਹੈ ਢਾਹ ਹੈ ਗਾਹ ਹੈ ਸੰਭ ਹੈ ਗੰਭ ਹੈ ਨੀਲ ਹੈ ਨਾਦ ਹੈ ਅਨਿਤ ਹੈ ਸੋ ਨਿਤ ਹੈ ਅਜਾਤ ਹੈ ਜਾਤ ਹੈ ਚਰ ਪ੍ਰਸੰਨ ਪੈ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣ ਸਰਬੰਗ ਤ੍ਰਾਣ ਸਰਬੰਗ ਕਰਮੰਗ ਸਰਬੰਗ ਧਰਮ ਸਰਬੰਗ ਜੁਗਤਾ ਸਰਬੰਗ ਮੁਕਤਾਰ ਸਾਵਲ ਸੰਤ ਪੈ ਪ੍ਰਸਾਦ ਨਮੋ ਨਰਕ ਨਾਸੇ ਸਦੈਵੰਗ ਪ੍ਰਕਾਸ਼ੇ ਨੰਗੰ ਸਰੂਪੇ ਭੰਗੰ ਬਬੂਤੇ ਪਰਮਾਥੰ ਪਰਮਾਥੇ ਸਦਾ ਸਰਬਸਾਥੇ ਗਾ ਸਰੂਪੇ ਨਿਰਬਾਧ ਬਬੂਤੇ ਅਨੰਗੀ ਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਨੂਪੇ ਨਾ ਪੋਤਰਾ ਨਾ ਪੁੱਤਰਾ ਨਾ ਸਤਰਾ ਨਾ ਮਿੱਤਰਾ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਿਰਸਾਕੰ ਸਰੀਕਾ ਮਿੱਤੋ ਮੀਖਾ ਸਦੈਵੰ ਪ੍ਰਭਾ ਹੈ ਜੈ ਹੈ ਜਾ ਹੈ ਭਗਵਤੀ ਸੰਤ ਵੈ ਪ੍ਰਸਾਦ ਕਿ ਜਾਹਰ ਜਹੂਰ ਹੈ ਕਿ ਹਾਜ਼ਰ ਹਜੂਰ ਹੈ ਹਮੇਸੁਲ ਸਲਾਮ ਹੈ ਸਮਸਤੁਲ ਕਲਾਮ ਹੈ ਕਿ ਸਾਹਿਬ ਦਿਮਾਗ ਹੈ ਕਿ ਹੁਸਨਲ ਚਿਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ ਕਿ ਰੋਜੀ ਦਹੰਦ ਹੈ ਕਿ ਰਾਜ ਕਰਹਿੰਦ ਹੈ ਕਰੀਮੁਲ ਕਮਾਲ ਹੈ ਕਿ ਹੁਸਨਲ ਜਮਾਲ ਹੈ ਗਨੀਮੁਲ ਖਰਾਜ ਹੈ ਗਰੀਬੁਲ ਨਿਵਾਜ ਹੈ ਹਰੀਫੁਲ ਸਕੰਨ ਹੈ ਹਰਾਸਲ ਫਕੰਨ ਹੈ ਕਲੰਕੰ ਪ੍ਰਨਾਸ ਹੈ ਸਮਸਤੁਲ ਨਿਵਾਸ ਹੈ ਗੰਜੁਲ ਗਨੀਮ ਹੈ ਰਜ਼ਾਇਕ ਰਹੀਮ ਹੈ ਸਮਸਤੁਲ ਜਵਾਹ ਕਿ ਸਾਹਿਬ ਕਰਾਂ ਹੈ ਕਿ ਨਰਕੰ ਪ੍ਰਨਾਸ ਹੈ ਬਹਿਸਤੁਲ ਨਿਵਾਸ ਹੈ ਸਰਬਲ ਗਵਨ ਹੈ ਹਮੇਸ਼ੁਲ ਅਰਵਨ ਹੈ ਤਮਾਮੁਲ ਤਮੀਜ਼ ਹੈ ਸਮਸਤੁਲ ਅਜੀਜ਼ ਹੈ ਪਰੰ ਪਰਮੀਸਾ ਸਮਸਤੁਲ ਅਦੀਸਾ ਦੇਸੁਲ ਲੇਖਾ ਮਿਸੁਲ ਭੇਖਾ ਜਮੀਨੁਲ ਜਮਾ ਹੈ ਮੀਕੁਲ ਅਮਾ ਹੈ ਕਰੀਮੁਲ ਕਮਾਲ ਕਿ ਜੁਰਤ ਜਮਾਲ ਹੈ
ਕਿ ਅਚਲੰਗ ਪ੍ਰਕਾਸ਼ ਹੈ, ਕਿ ਮਿੱਤੋ ਸੁਭਾਸ ਹੈ, ਕਿ ਅਜਬ ਸਰੂਪ ਹੈ, ਕਿ ਮਿੱਤੋ ਵਿਭੂਤ ਹੈ, ਕਿ ਮਿੱਤੋ ਪਸਾ, ਕਿ ਆਤਮ ਪ੍ਰਭਾ ਹੈ, ਕਿ ਅਚਲੰਗ ਅਨੰਗ ਹੈ, ਕਿ ਮਿੱਤੋ ਭੰਗ ਹੈ, ਮਧਭਾਰ ਸੰਤ ਹੈ, ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮਦਾਮ, ਹਰ ਬਰ ਗੰਜ ਹਰ ਨਾਰ ਪ੍ਰਭਾਨ ਜਨ ਗਨ ਪ੍ਰਣਾਮ ਮਨ ਮਨ ਸਲਾਮ, ਹਰ ਨਾਰ ਖਨ ਬਰ ਨਾਰ ਮਾਨਨ ਭਵ ਨਾਸ ਮਨ ਮਨ ਪ੍ਰਕਾਸ਼, ਗੁਣ ਗਨ ਪ੍ਰਣਾਮ ਜਲ ਥਲ ਮਦਾਮਨ ਛਿਨ ਜਿਆਂਗ ਆਸਨ ਭੰਗ ਉਪਮਾ ਪਾਰ ਗਤ ਮਿੱਤੋ ਦਾਰ, ਜਲ ਥਲ ਅਮੰਡ ਦਿਸ ਵਿਸ ਭੰਨ, ਜਲ ਥਲ ਮਹੰਤ ਦਿਸ ਵਿਸ ਬੇਅੰਤ, ਅਨ ਭਵ ਅਨਾਸ ਅਤੇ ਧਰਤ ਰਾਸ ਜਾ ਅਜਾਨ ਬਾ ਕੈ ਸਦਾ ਓਂਕਾਰ, ਆਦਿ ਕਥਨੀ ਅਨਾਦ ਖਲ ਖੰਡ ਖਿਆਲ ਗੁਰਬਰ ਕਾਲ, ਘਰ ਘਰ ਪ੍ਰਣਾਮ ਚਿਤ ਚਰਨ ਨਾਮ, ਛਿਜ ਗਾਤ ਅਜਿਜਨਾ ਬਾਤ ਅਨਝੰਜ ਗਾਤ ਅਨਰੰਜ ਬਾਤ, ਅਨਟੁੱਟ ਭੰਡਾਰ ਅਨਠੱਟ ਅਪਾਰ, ਅਡੀਠ ਧਰਮਤ ਢੀਠ ਕਰਮ, ਅਨ ਵਰਨ ਅਨੰਤ ਦਾਤਾ ਮਹੰਤ, ਹਰ ਬੋਲਮਲਾ ਛੰਤ ਪਿਆ ਪ੍ਰਸਾਦ ਕਰਨਾਲਿਆ ਹੈ, ਕਾਲਿਆ ਹੈ, ਖਲ ਖੰਡਨ ਹੈ, ਮੈਂ ਮੰਡਨ ਹੈ, ਜਗਤੀਸ਼ਵਰ ਹੈ, ਪਰਮੇਸ਼ਵਰ ਹੈ, ਕਾਲ ਕਾਰਨ ਹੈ, ਸਰਬ ਉਭਾਰਨ ਹੈ, ਧ੍ਰਿਤ ਕੇ ਧਰਨਾ ਜਾਗ ਕੇ ਕਰਨਾ ਹੈ, ਮਨ ਮਾਨਾ ਹੈ, ਜਗ ਜਾਨਾ ਹੈ, ਸਰਬੰਕਾਰ ਹੈ, ਸਰਬੰਕਾਰ ਹੈ, ਸਰਪਾਸਿਆ ਹੈ, ਸਰਬਨਾਸਿਆ ਹੈ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬੇਸ਼ਵਰ ਹੈ, ਜਗਤੀਸ਼ਵਰ ਹੈ, ਬ੍ਰਹਿਮੰਡਸ ਹੈ, ਖਲਖੰਡਸ ਹੈ, ਪਰ ਤੇ ਪਰ ਹੈ, ਕਰੁਣਾਕਰ ਹੈ, ਜਪਾ ਜਾਪਾ, ਥਾਪਾ ਥਾਪਾ, ਕਰਤਾ ਕ੍ਰਿਤ ਹੈ, ਅਮ੍ਰਿਤਾ ਅੰਮ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤਾ, ਕਰੁਣਾਕ੍ਰਿਤਾ, ਕਰਤਾ ਕ੍ਰਿਤਾ, ਧਰਨੀ ਧ੍ਰਿਤਾ, ਅਮਤੇਸ਼ਵਰ ਹੈ, ਪਰਮੇਸ਼ਵਰ ਹੈ, ਕਰਤਾ ਕ੍ਰਿਤਾ, ਅੰਮ੍ਰਿਤਾ ਅੰਮ੍ਰਿਤ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਰਨਾਇਕ ਹੈ, ਖਲਕਾਇਕ ਹੈ, ਵਿਸ਼ਵੰਬਰ ਹੈ, ਕਰੁਣਾਲਿਆ ਹੈ, ਨਿਰਪਨਾਇਕ ਹੈ, ਸਰਪਾਇਕ ਹੈ, ਭਵ ਭੰਜਨ ਹੈ, ਅਰਗੰਜਨ ਹੈ, ਰਿਪਤਾਪਨ ਹੈ, ਜਪ ਜਾਪਨ ਹੈ, ਅਕਲੰਕ੍ਰਿਤ ਹੈ, ਸਰਬਾਕ੍ਰਿਤ ਹੈ, ਕਰਤਾ ਕਰ ਹੈ, ਹਰਤਾ ਹਰ ਹੈ, ਪਰਮਾਤਮ ਹੈ, ਸਰਬ ਆਤਮ ਹੈ, ਆਤਮ ਵਾਸ ਹੈ, ਜਸ ਕੇ ਜਸ ਹੈ, ਭੁਜੰਗ ਪ੍ਰਜਾ ਛਨ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ, ਨਮੋ ਅੰਧਕਾਰੇ, ਨਮੋ ਤੇਜ ਤੇਜੇ, ਨਮੋ ਬ੍ਰਿੰਦ ਬ੍ਰਿੰਦੇ, ਨਮੋ ਬੀਜ ਬੀਜੇ, ਨਮੋ ਰਾਜ ਸਿੰਘ ਤਾਮ ਸਿੰਘ ਸਾਂਤ ਰੂਪੇ, ਨਮੋ ਪਰਮ ਤੱਤੰਗ ਤੱਤੰਗ ਸਰੂਪੇ, ਨਮੋ ਯੋਗ ਯੋਗੇ, ਨਮੋ ਗਿਆਨ ਗਿਆਨੇ, ਨਮੋ ਮੰਤਰ ਮੰਤਰੇ, ਨਮੋ ਧਿਆਨ ਧਿਆਨੇ, ਨਮੋ ਯੁੱਧ ਯੁੱਧੇ, ਨਮੋ ਗਿਆਨ ਗਿਆਨੇ, ਨਮੋ ਭੋਜ ਭੋਜੇ, ਨਮੋ ਪਾਨ ਪਾਨੇ, ਨਮੋ ਕਲੇ ਕਰਤਾ, ਨਮੋ ਸਾਂਤ ਰੂਪੇ, ਨਮੋ ਇੰਦਰ ਇੰਦਰੇ, ਨਾਦਮ ਬਭੂਤੇ, ਕਲੰਕਾਰ ਰੂਪੇ, ਅਲੰਕਾਰ ਲੰਕੇ, ਨਮੋ ਆਸੇ ਆਸੇ, ਨਮੋ ਬਾਂਕ ਬੰਕੇ, ਭੰਗੀ ਸਰੂਪੇ, ਨੰਗੀ ਨਾਮੇ, ਤਰਭੰਗੀ ਤਰਕਾਲੇ, ਨੰਗੀ ਕਾਮੇ, ਕਛਰੀ ਚੰਦ, ਅਜੈ ਅਲੈ, ਅਵੈ ਅਵੈ, ਅਭੂ ਅਜੂ, ਅਨਾਸ ਅਕਾਸ, ਅਗੰਜ ਭੰਜ, ਲੱਖ ਭੱਖ, ਕਾਲ ਦਿਆਲ, ਲੇਖ ਭੇਖ, ਨਾਮ ਅਕਾਮ, ਅਗਾਹ ਅਟਾਹਾ, ਨਾਥੇ ਪਰਮਾਥੇ, ਅਜੋਨੀ ਅਮੋਨੀ, ਨਾ ਰਾਗੇ ਨਾ ਰੰਗੇ, ਨਾ ਰੂਪੇ ਨਾ ਰੇਖੇ, ਅਕਰਮੰ ਭਰਮੰ ਗੰਜੇ ਲੇਖੇ, ਭੁਜੰਗ ਪ੍ਰਜਾ ਛੰਦ, ਨਮਸਤੁਲ ਪ੍ਰਣਾਮੇ, ਸਮਸਤੁਲ ਪ੍ਰਣਾਸੇ, ਗੰਜੁਲ ਅਨਾਮੇ, ਸਮਸਤੁਲ ਨਿਵਾਸੇਂਦਰ, ਕਾਮ ਬਭੂਤੇ, ਸਮਸਤਲ ਸਰੂਪੇ, ਕੁਕਰਮੰ ਪ੍ਰਣਾਸੀ, ਸੁਧਰਮ ਬਭੂਤੇ, ਸਦਾ ਸਚਦਾਨੰਦ ਸਤਰੰਗ ਪ੍ਰਣਾਸੀ, ਕਰੀ ਮੁਲਕ ਨਿੰਦਾ, ਸਮਸਤਲ ਨਿਵਾਸੀ, ਅਜਾਇਬ ਬਭੂਤੇ, ਗਜਾਇਬ ਗਨੀਮੇ, ਹਰੀਅੰ ਕਰੀਅੰ ਕਰੀਮੁਲ ਰਹੀਮੇ, ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸਵਯੰ ਭਵ ਸੁਭੰ ਸਰਬਦਾ ਸਰਬਯੁਗਤੇ, ਦੁਕਾਲੰਗ ਪ੍ਰਨਾਸੀ, ਦਿਆਲੰਗ ਸਰੂਪੇ, ਸਦਾਂਗ ਸੰਗੀ ਅਭੰਗੰ ਬਿਭੂਤੇ, ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸਵਯੰ ਭਵ ਸਵੰ ਸਰਬਦਾ ਸਰਬਯੁਗਤੇ, ਦੁਕਾਲੰਗ ਪ੍ਰਨਾਸੀ, ਦਿਆਲੰਗ ਸਰੂਪੇ, ਸਦਾਂਗ ਸੰਗੀ ਅਭੰਗੰ ਬਿਭੂਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤੈ ਪ੍ਰਸਾਦ ਸਵਈਏ ਸਰਾਵ ਸ਼ੁੱਧ ਸਮੂਹ ਸੁਧਾਰ ਕੇ ਦੇਖ ਫਿਰਿਓ ਘਰ ਯੋਗ ਜਤੀਕੇ ਸੂਰ ਸੁਰਾਰਦਨ ਸ਼ੁੱਧ ਸੁਧਾਰਿਕ ਸੰਤ ਸਮੂਹ ਅਨੇਕ ਮਤੀਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਹੋ ਨਾ ਦੇਖੇ ਪ੍ਰਾਣ ਪਤੀਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂ ਤੇ ਏਕ ਰਤੀਬਨ ਏਕ ਰੱਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਤੰਗ ਸਰੰਗ ਸਵਾਰੇ ਕੋਟ ਤਰੰਗ ਕੁਰੰਗ ਸਕੂਦਤ ਪਾਉਣ ਕੇ ਗਾਉਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਭਲੀ ਬਿਦਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ ਅੰਤ ਕੋ ਨਾਂਗੇ ਹੀ ਪਾਏ ਪਦਾਰੇ ਜੀਤ ਫਰਾ ਸਬਦੇ ਦਿਸਾਨ ਕੋ ਬਾਜਤ ਢੋਲ ਮਿਰਦੰਗ ਨਗਾਰੇ ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤੀ ਹੈ ਰਾਜ ਹਜ਼ਾਰੇ ਭੂਤ ਭਵਿੱਖ ਭਵਾਨ ਕੇ ਭੂਪਤ ਕੌਣ ਗਣੈ ਨੇ ਜਾਤ ਵਿਚਾਰੇ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ ਤੀਰਥ ਨਾਨ ਦਿਆ ਦਮਦਾਨ ਸੁਸੰਜਮ ਨੇਮ ਅਨੇਕ ਵਸਿੱਖ ਹੈ ਵੇਦ ਪੁਰਾਣ ਕਤੇਬ ਕੁਰਾਨ ਜਮੀਨ ਜਮਾਨ ਸੁਬਾਨ ਕੇ ਪੇਖੈ ਪਾਉਨ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਹਜ਼ਾਰ ਕ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਨੇਕ ਨ ਲਿਖੈ ਸੁਧ ਸਪਾਹ ਦੁਰੰਤ ਦੁਬਾਹ ਸੁਸ਼ਾਸਨਾ ਦੁਰਜਾਨ ਦਲੈਂਗੇ
ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੈ ਨਾ ਹਲੈਂਗੇ ਤੋਰ ਅਰੀਨ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲਾਂਗੇ। ਸ਼੍ਰੀ ਪਦ ਸ਼੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਦਾਨ ਚਲਾਂਗੇ ਵੀਰ ਪਾਰ ਬੜੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਤੋਰਤ ਦੇ ਸਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੇ ਤੋਰਨ ਹਾਰ ਸੁਬਾਤਨ ਹੀ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਰਨਾਇਕ ਜਾਚਕ ਅਨੇਕ ਸੁਏਕ ਦਵਈਆ ਦਾਨਵ ਦੇ ਫਨਿੰਦਨ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲ ਹੀ ਪਲ ਮੈਂ ਸਭ ਥਾਪ ਪਾਂਗੇ ਪੁਨ ਪ੍ਰਤਾਪਨ ਬਾੜ ਜਾਤ ਧੁਨ ਪਾਪਨ ਕੇ ਬਪੁੰਜ ਖਪਾਂਗੇ ਸਾਸ ਨੂੰ ਪ੍ਰਸੰਨ ਫਰੈ ਜਾ ਸਤਰ ਸਬੈਵ ਲੋਕ ਚਪਾਂਗੇ ਮਾਨਵ ਇੰਦਰ ਗਜਿੰਦਨ ਰਾਧਵ ਜੋਨ ਪਰ ਲੋਕ ਕੋ ਰਾਜ ਕਰਾਂਗੇ ਕੋਟ ਇਸ਼ਨਾਨ ਗਜਾਜ ਗਦਾਨ ਅਨੇਕ ਸੁਅੰਬਰ ਸਾਜ ਭਰਾਂਗੇ ਬ੍ਰਹਮ ਮਹੇਸ਼ਰ ਬਿਸ਼ਨ ਸਚੀ ਪਤੰਥ ਫਸੇ ਜਾਂ ਫਾਸ ਭਰਾਂਗੇ ਜੇ ਨਰ ਸ਼੍ਰੀ ਪਦ ਕੇ ਪ੍ਰਸ ਹੈ ਪੱਗ ਤੇ ਨਰ ਫੇਰ ਨਾ ਦੇਹ ਧਰਾਂਗੇ ਕਹਾਂ ਭਿਉ ਜੋ ਦੋ ਲੋਚਨ ਮੂੰਦ ਕੈ ਬੈਠ ਰਹੋ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਸ ਸਮੁੰਦਰਨ ਲੋਗਿਓ ਪਰਲੋਕ ਗਵਾਇਓ ਬਾਸ ਕਿਉ ਬਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਾਪਾਇਓ ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗ ਗਰੇ ਲਟਕਾਇਓ ਕਾਹੂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵੀ ਉਬਾਸ ਬੇਨਤੀ ਚੌਪਈ। ਹਮਰੀ ਕਰੋ ਹੱਥ ਦਾ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹਾ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ ਸਭਾ ਤੂੰ ਘਾਵੋ, ਆਪ ਹੱਥ ਦਾ ਮੋਹਿ ਬਚਾਵੋ, ਸੁਖੀ ਬਸਾ ਮੋਰੋ ਪਰਵਾਰਾ, ਸੇਵ ਸਿੱਖ ਸਭਾ ਕਰਤਾਰਾ। ਮੋਰ ਅੱਛਾ ਨਿਜ ਕਰਦਾ ਕਰੀਆ, ਸਭ ਬਰਨ ਕੋ ਆਸੰਘਰੀਆ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਾ ਪਿਆਸਾ। ਤੁਮਹੇ ਛਾੜ ਕੋਈ ਅਵਰ ਨਾ ਧਿਆਊਂ, ਜੋ ਬਾਰ ਚਾਹੂੰ ਸੋ ਤੁਮ ਤੇ ਪਾਊਂ, ਸੇਵਕ ਸਿੱਖ ਹਮਾਰੇ ਤਾਰੀਆ, ਚੁਨ ਚੁਨ ਸਤਰ ਹਮਾਰੇ ਮਾਰੀਆ। ਆਪ ਹਾਥ ਦਾ ਮੁਜਾ ਵਰੀਆ, ਮਰਨ ਕਾਲ ਕਾ ਤ੍ਰਾਸ ਨਵਰੀਆ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੋ ਕਰਿਓ ਰੱਛਾ। ਰਾਖ ਲਿਹੋ ਮੋਇ ਰਾਖਨ ਹਾਰੇ, ਸਾਹਿਬ ਸੁਨ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੂੰ ਹੋ ਪੁਰੀ ਚਤਰ ਦਸ ਘੰਤਾ। ਕਾਲ ਪਾਏ ਬ੍ਰਹਮਾ ਬਪ ਧਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਉਨ ਕਾਲ ਜੋਗੀ ਸਿਵ ਕੀਓ।

ਜਛਨ ਉਪਜਾਇਓ। ਆਦਿ ਅੰਤ ਏਕਾ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ। ਸੇਵਕਨ ਕੋ ਸਭ ਗੁਣ ਸੁਖ ਦੀਓ, ਸਤਰਨ ਕੋ ਪਲ ਮੋਹ ਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨਾ, ਘੱਟ ਘੱਟ ਕੇ ਪੜ ਪੜ ਕੀ ਜਾਨਾ। ਜਬ ਕਰਖ ਕਰਾ ਕਰਤਾਰਾ, ਪ੍ਰਜਾ ਧਰ ਤਵ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਾਮ ਹੂੰ, ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ। ਜੇਤੇ ਬਦਨ ਸੇਠ ਸਭ ਧਾਰਾ, ਆਪ ਆਪਣੀ ਬੂਝ ਉਚਾਰਾ। ਤੁਮ ਸਭ ਹੀ ਤੇਰਾ ਤਨਰਾਲਮ, ਜਾਣਤ ਵੇਦ ਭੇਦ ਆਰਿਆਲਮ।

ਮਾਨ ਤਮਹਾ ਮੂਲ ਕਾਸ਼ ਭੇਦ ਨ ਜਾਨ ਤਮਹਾ ਦੇਵ ਕਉ ਕਹਿ ਸਦਾ ਸਿਵ ਨਿਰੰਕਾਰ ਕਾ ਚਿੰਤਨ ਭਿਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਨੂੰ ਸਰੂਪਾ ਰੰਗ ਭਇਓ ਰਾਵ ਕਹੀ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤ ਭੁਜ ਖਾਣ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵਾ ਬੈਠਾ ਕਹੂੰ ਸਿਮਿਰ ਭਇਓ ਸ਼ੰਕਰ ਕਾਠਾ ਸਿਗਰੀ ਸਿਸ਼ਟ ਦਿਖਾਏ ਚੰਮ ਭਵਿਆ ਜੁਗਾ ਸਰੂ ਸਵਯੰ ਭਵ ਅਵ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਸਿੱਖ ਸੰਗਰੋ ਦੁਸ਼ਟ ਜਿਤੇ ਉਠਵਥਿ ਉਠ ਪਾਤਾ ਸਕਲ ਮਲੇਸ਼ ਕਰੋ ਰਨ ਘਾਤਾ ਜੇ ਅਸਤੂ ਤਾ ਸਰਨੀ ਪਰੇ ਤਿਨਕੇ ਦੁਸ਼ਟ ਦੁਖ ਤਵੈ ਮਰੇ ਪੁਰਖ ਜਵਨ ਭਗ ਪ੍ਰੀ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕਿ ਕਾਲ ਕਟ ਨਹੀਂ ਆਇ ਹੈ ਰੱਛਾ ਹੋਈ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਣਾ ਤਤਕਾਲਾ ਕਿਰਪਾ ਦਿਸ਼ ਤਨ ਜਾਹੇ ਨਿਹਰ ਹੋ ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿੱਧ ਸਿੱਧ ਘਰ ਮੋਹ ਸਭ ਹੋਈ ਦੁਸ਼ਟ ਸਾਸ ਵੈ ਸਕਾ ਨਾ ਕੋਈ ਇੱਕ ਵਾਰ ਜਿਨ ਤੋਂ ਸੰਭਾਰਾ ਕਾਲ ਫਾਸ ਤੇ ਤਾਹੇ ਉਭਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਾਰੇ ਦੁਸ਼ਟ ਦੋ ਤੇ ਰਹਾ ਖੜਕੇ ਤੈਂ ਸਰਨ ਤਿਹਾਰੀ ਆਪ ਹਾ ਦੈ ਲਿਹੋ ਵਾਰੀ ਸਰਬ ਠੌਰ ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਏ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਸ਼ਟ ਦੋਖੀਆਂ ਕਉ ਛਾ ਕਰਤਾ ਸ੍ਰੀ ਅਸ ਧੁਜਾ ਭਇ ਦਇਆਲਾ ਪੂਰਨ ਕਰਾ ਗ੍ਰੰਥ ਤਤਕਾਲਾ।

ਜਾਏ ਮਨ ਪਿਆਰਿਆ ਤੂੰ ਸਦਾ ਸੱਸ ਮਾਲੇ ਇਹੋ ਕੁਟੰਬ ਤੂੰ ਜੇ ਦੇਖਦਾ ਚਲਾ ਨਾਹੀ ਤੇਰਾ ਨਾਲੇ ਸਾਥ ਤੇਰਾ ਚਲਾ ਨਾਹੀ ਤਿਸ ਨਾਲ ਕਿਉਂ ਚਿਤ ਲਾਈਆ ਐਸਾ ਕੰਮ ਮੂਲੇ ਨਾ ਕੀਚਾ ਦੇ ਤਿਅੰਤ ਪਛੋਤਾਈਆ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ ਕਹ ਨਾਨਕ ਮਨ ਪਿਆਰੇ ਤੂੰ ਸਦਾ ਸੱਸ ਮਾਲੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾ ਨੇ ਆਖੇ ਤਾ ਵੇਖੈ ਸਭ ਤੂੰ ਹੈ ਜਿਨ ਜਗਤੋਂ ਪਾਇਆ।

ਕਾਲੀ ਭਗਤਾ ਕੇਰੀ ਬਿਖਮ ਮਾਰਗ ਚੱਲਣਾ, ਲੱਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ, ਖਨਿਹੂ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ, ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ, ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਹੇ ਤਿਵ ਚਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ, ਜਿਵ ਤੂੰ ਚਲਾਹੇ ਤਿਵੈ ਚਲਹੇ, ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ, ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵਹੇ, ਜਿਸਨੂੰ ਕਥਾ ਸੁਨਾਹੇ ਆਪਣੀ ਸੇ ਗੁਰਦੁਆਰਾ ਸੁਖ ਪਾਵਹੇ, ਕਹਿ ਨਾਨਕ ਸੱਚੇ ਸਾਹਿਬ ਜੋ ਭਾਵਾ ਤਵਾ ਚਲਾਵੇ, ਇਹੋ ਸੋਹਿਲਾ ਸ਼ਬਦ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹੋ ਤਿੰਨ ਕਾ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ, ਇੱਕ ਫਿਰੇ ਘਨੇਰੀ ਕਰੀਏ ਗੱਲਾਂ ਗਲੀ ਕਿਨੈ ਨਾ ਪਾਇਆ, ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ, ਪਿਤ ਹੋਏ ਸੀ ਜਣਾ ਜਿਨੀ ਹਰ ਧਿਆਇਆ, ਹਰ ਧਿਆਇਆ ਪਿਤ ਹੋਏ ਗੁਰਮੁਖ ਜਿਨੀ ਧਿਆਇਆ, ਪਿਤ ਮਾਤਾ ਪਿਤਾ ਕੁਟੰਬ ਸਹਿ ਸਿਉ ਪਿਤ ਸੰਗਤ ਸਬਾਈਆ, ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਕਰਮੀ ਸਹਿਜ ਨਾ ਉਪਜਾਵਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ, ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ, ਸਹਿ ਸਹਿ ਜੀਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ, ਮਨ ਧੋਵ ਹੋ ਸ਼ਬਦ ਲਾਗ ਹੋ ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਸਹਿਸਾ ਉਪਜਾਏ, ਜੀਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਐ ਹਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੇ ਨਾਹੀ, ਫਿਰ ਇਹ ਜਿਉਂ ਬੇਤਾਲਿਆ, ਕਹਿ ਨਾਨਕ ਜਿਨ ਸੱਚ ਤਜਿਆ ਕੂੜੀ ਲੱਗ

ਜੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇਮਖ ਹੋਵਾ ਬਿਨ ਸਤਿਗੁਰ ਮੁਕਤ ਨਾ ਪਾਵਾ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ ਅਨੇਕ ਜੂਨੀ ਭਰਮ ਆਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹ ਨਾਨਕ ਵਿਚਾਰ ਦੇਖੋ।

ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬੱਜ ਹੋਰ ਕੱਚੀ ਬਾਣੀ, ਕਹਿਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ, ਹਰ ਹਰ ਨਿੱਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ, ਚਿੱਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਪਏ ਰਵਾਣੀ, ਕਹਿ ਨਾਨਕ ਸਤਿਗੁਰੂ ਬੱਜ ਹੋਰ ਕੱਚੀ ਬਾਣੀ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ ਇਹੋ ਹੋਵਾ ਸੁਮਾਓ, ਸ਼ਬਦ ਛੇਤੀ ਮਨ ਮਿਲਿਆ ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ, ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿੱਤ ਜੜਾਓ, ਸਿਵ ਸਖਤ ਆਪੋ ਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ, ਤੋੜੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੈ ਏਕਸ ਸਿਓ ਲਿਵਲਾਏ, ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ।

ਜਿਸ ਨੂੰ ਅੰਨ ਦਿਨ ਹਰ ਲਿਵ ਲਾਗਾ ਜਾਗਤ ਰੈਣ ਵਿਹਾਨੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੀ ਸੋ ਕਿਉਂ ਮਨੋ ਵਿਸਾਰੀਆ ਮਨੋ ਕਿਉਂ ਵਿਸਾਰੀਆ ਏਵਟ ਦਾਤਾ ਜੀ ਅਗਨ ਮਹਿ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਆ ਕਹ ਨਾਨਕੇਵਟ ਦਾਤਾ ਸੋ ਕਿਉਂ ਮਨੋ ਵਿਸਾਰੀਆ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚ

ਲੋਕ ਵਿਲ ਲਾਏ, ਐਸਾ ਸਤਿਗੁਰ ਜੇ ਮਿਲਾ ਤਿਸ ਨੂੰ ਸਿਰ ਸੌ ਪੀਆ ਵਿੱਚ ਉਹ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹਿ ਹਰ ਵਸੈ ਮਨ ਆਏ, ਹਰ ਆਪ ਅਮੁੱਲਕ ਹੈ।

ਨਿਤ ਜਪਿਹੋ ਜੀਓ ਲਾਹਾ ਖਟਿਹੋ ਦਿਹਾੜੀ ਇਹੋ ਧਨ ਤਿੰਨਾ ਮਿਲਿਆ ਜਿਨ ਹਰਿ ਆਪੇ ਭਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣਜਾਰਾ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰਤ ਕਿੱਤਾ ਜਿੱਚਰ ਹਰ ਰਸ ਪੱਲਾ ਨਾ ਪਾਏ ਹਰ ਰਸ ਪਾਏ ਪੱਲਾ ਪੀਆ ਹਰ ਰਸ ਬਹੁਰ ਨਾ ਤ੍ਰਿਸਨਾ ਲਾਗਾ ਆਏ ਇਹੋ ਹਰ ਰਸ ਕਰਮੀ ਪਾਈਆ ਸਤਿਗੁਰ ਮਿਲਾ ਜਿਸ ਆਏ ਕਹਿ ਨਾਨਕ ਹੋਰ ਅਨ ਰਸ ਸਭ ਵਿਸਰੀ ਜਾ ਹਰ ਵਸਾ ਮਨ ਆਏ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਓ ਉਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ।

ਜਿਨ ਸਤਿਗੁਰ ਸਿਓ ਚਿਤ ਲਾਇਆ, ਈ ਨੇਤਰੋ ਮੇਰਿਹੋ ਹਰ ਤੁਮ ਮਹਿ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੀ, ਇਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ, ਗੁਰ ਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ, ਹਰ ਬਿਨ ਅਵਰ ਨਾ ਕੋਈ, ਕਾਹੇ ਨਾਨਕੇ ਨੇਤਰ ਅੰਧ ਸੀ, ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ।

Why, Guru?

Why guru?

Why, Guru?

Why, Guru?

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: Why, group.

Mm-hmm.

ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਧੰਨ ਮਾਤਾ ਗੁਜਰ ਕੌਰ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ। ਸ਼ੁਕਰਾਨਾ ਹੈ ਆਪ ਜੀ ਦਾ, ਆਪ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਦਾਤ ਬਖਸ਼ਿਸ਼ ਕੀਤੀ। ਜਿਹਨਾਂ ਸੰਗਤਾਂ ਨੇ ਅੰਮ੍ਰਿਤ ਵੇਲੇ ਆਪ ਜੀ ਦੀ ਨਿੱਘੀ ਗੋਦ ਵਿੱਚ ਬੈਠ ਕੇ ਔਰ ਘਰਾਂ ਵਿੱਚ ਬੈਠ ਕੇ ਵਾਹਿਗੁਰੂ ਸਿਮਰਨ ਦੇ ਵਿੱਚ ਹਾਜ਼ਰੀਆਂ ਭਰੀਆਂ ਹਨ, ਸਭ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ ਮਹਾਰਾਜ, ਸਭ ਦੇ ਘਰਾਂ ਪਰਿਵਾਰਾਂ ਬੱਚਿਆਂ ਦੇ ਸਿਰ 'ਤੇ ਮੇਰਾ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨੀਆਂ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗ ਜੀਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਅੰਮ੍ਰਿਤ ਵੇਲੇ ਦੀ ਦਾਤ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਨਵਾਂ ਦਿਨ ਨਵੇਂ ਜਨਮ ਦੇ ਸਮਾਨ ਹੈ, ਜੋ ਅੰਮ੍ਰਿਤ ਵੇਲੇ ਪਾਤਸ਼ਾਹ ਜੀ ਨੇ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ। ਇਹ ਪਾਵਨ ਪਵਿੱਤਰ ਸ਼ਬਦ ਗੁਰੂ ਅਮਰਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਤੋਂ ਉਚਾਰਨ ਹੋਇਆ ਹੈ। ਪਾਤਸ਼ਾਹ

एक मन एक चित पाए, हर किया सदा सदा वडिआइआ।

ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਫਰਮਾਨ ਕਰਦੇ ਹਨ ਕਿ ਉਸ ਪਰਮਾਤਮਾ ਦੀ ਭਗਤੀ ਕਿਵੇਂ ਕਰਨੀ ਹੈ, ਉਸ ਮਾਲਕ ਨੂੰ ਕਿਵੇਂ ਧਿਆਉਣਾ ਹੈ ਔਰ ਉਸ ਪਰਮਾਤਮਾ ਦਾ ਸੁਭਾਅ ਕਿਹੋ ਜਿਹਾ। ਇਸ ਪਾਵਨ ਪੁੱਤਰ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ, ਗੁਰੂ ਪਿਆਰਿਓ, ਗੁਰੂ ਦੇ ਸ਼ਬਦ ਦੀ ਜੋ ਬੰਦਗੀ ਹੈ, ਸ਼ਬਦ ਦੀ, ਸ਼ਬਦ ਨੂੰ ਚਿੱਤ ਦੇ ਵਿੱਚ ਵਸਾਉਣਾ ਹੈ। ਪਾਤਸ਼ਾਹ ਕਹਿੰਦੇ ਨੇ ਇੱਕ ਮਨ ਇੱਕ ਚਿੱਤ। ਇਨਸਾਨ ਦੀ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਇੱਕ ਮਨ ਇੱਕ ਚਿੱਤ ਹੋਣ, ਕਿਉਂ? ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮਨ ਨੂੰ ਇਕਾਗਰ ਕਰਨ ਦੇ ਸਾਧਨ, ਮਨ ਦੀ ਇਕਾਗਰਤਾ ਤਾਂ ਪਰਮਾਤਮਾ ਦੇ ਚਰਨਾਂ ਵਿੱਚ ਹੈ, ਗੁਰੂ ਦੇ ਚਰਨਾਂ ਵਿੱਚ ਹੈ। ਜਦੋਂ ਸੰਸਾਰ ਦੇ ਵਿੱਚ ਵਿਚਰਦਾ ਹੈ, ਜੋ ਵੀ ਸੰਸਾਰ ਹੈ ਸਾਰਾ ਮਨ ਨੂੰ, ਮਨ ਦੀ ਇਕਾਗਰਤਾ ਭੰਗ ਕਰਨ, ਜਦੋਂ ਵੀ ਸੰਸਾਰ ਦੇ ਵਿੱਚ ਵਿਚਰਦਾ ਹੈ ਮਨ ਇਕਾਗਰ ਨਹੀਂ ਰਹਿੰਦਾ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਹੁਣ ਗੁਰੂ ਨੂੰ ਇਕਾਗਰ ਮਨ ਪੇ ਪ੍ਰਵਾਨ ਹੈ। ਜਿਹੜਾ ਚਿੱਤ ਮਨ ਟਿਕ ਜਾਂਦਾ ਹੈ ਗੁਰੂ ਨੂੰ ਉਹ ਪ੍ਰਵਾਨ ਹੋ ਜਾਂਦਾ। ਇੱਕ ਮਨ ਇੱਕ ਚਿੱਤ ਤੋਂ ਭਾਵ ਹੈ ਜਦੋਂ ਗੁਰੂ ਦੀਆਂ ਚਰਨਾਂ ਵਿੱਚ ਬੈਠਾ ਹੋਵੇ, ਮਨ ਕਰਕੇ ਵੀ ਹਾਜ਼ਰ, ਤਨ ਕਰਕੇ ਵੀ ਹਾਜ਼ਰ, ਤਨ ਵੀ ਅਤੇ ਮਨ ਵੀ ਰਸਨਾ ਬੋਲ ਰਹੀ ਹੈ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਅਤੇ ਤਨ ਉਸ ਸਿਮਰਨ ਨੂੰ ਆਪਣੇ ਅੰਦਰ ਮਹਿਸੂਸ ਕਰ ਰਿਹਾ ਹੈ, ਗੁਰਮੁਖ ਰੋਮ ਰੋਮ ਹਰ ਧਿਆਨ। ਜਦੋਂ ਵਾਹਿਗੁਰੂ ਸਿਮਰਨ ਦੇ ਵਿੱਚ ਜੁੜਦੇ ਹਾਂ, ਜਿਵੇਂ ਇੰਜ ਮਹਿਸੂਸ ਹੋਵੇ ਕਿ ਰੋਮ ਰੋਮ ਦੇ ਵਿੱਚ ਉਹ ਗੂੰਜ ਜਾ ਰਹੀ ਹੈ, ਰੋਮ ਰੋਮ ਦੇ ਵਿੱਚ ਉਹ ਸਿਮਰਨ ਮਹਿਸੂਸ ਹੋ ਰਿਹਾ ਹੈ ਕਿ ਮੇਰੇ ਪੈਰ ਦੇ ਨਹੁੰ ਤੋਂ ਲੈ ਕੇ ਸਿਰ ਦੇ ਵਾਲ ਤੱਕ ਇੰਜ ਮਹਿਸੂਸ ਹੋ ਰਿਹਾ ਹੈ ਜਿਵੇਂ ਵਾਹਿਗੁਰੂ ਵਾਹਿਗੁਰੂ ਜਪਦਾ ਅੰਦਰ ਵੀ ਵਾਹਿਗੁਰੂ ਵਾਹਿਗੁਰੂ ਹੀ ਸਮਾ ਗਿਆ ਹੈ। ਹੁਣ ਇਹ ਬਖਸ਼ਿਸ਼ ਹੋਏਗੀ ਕਦੋਂ? ਇਹ ਬਖਸ਼ਿਸ਼ ਉਸ ਵੇਲੇ ਹੋਏਗੀ, ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ, ਜਦੋਂ ਇਸ ਮਨ ਰੂਪੀ ਭਾਂਡੇ ਨੂੰ ਟਕਾਏਗਾ ਤਾਂ ਵਿੱਚ ਅੰਮ੍ਰਿਤ ਰੂਪੀ ਨਾਮ ਪਏਗਾ। ਜੇ ਹੁਣ ਬੈਠਾ ਗੁਰੂ ਘਰ ਹੈ ਅਤੇ ਜਿਹੜਾ ਮਨ ਹੈ ਸਟੋਰ 'ਤੇ ਹੀ ਘੁੰਮੀ ਜਾਂਦਾ ਹੈ, ਪਾਤਸ਼ਾਹ ਕਹਿੰਦੇ ਨੇ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਜਪ ਰਿਹਾ ਹੈ ਅਤੇ ਮਨ ਦੇ ਵਿੱਚ ਕੈਲਕੂਲੇਟਰ ਚੱਲੀ ਜਾਂਦਾ ਹੈ, ਅੱਜ ਇੰਨਾ ਖਰਚਾ, ਇੰਨਾ ਆਹ ਹੋ ਗਿਆ, ਇੰਨਾ ਆਹ, ਗੁਣਾ ਘਟਾਓ ਦੇ ਵਿੱਚ ਹੀ ਮਹਾਰਾਜ ਕਹਿੰਦੇ ਨੇ ਤੁਰਿਆ ਫਿਰ ਰਿਹਾ ਹੈ। ਗੁਣਾ ਘਟਾਓ ਕਰਨ ਨੂੰ ਸਾਰਾ ਜੀਵਨ ਪਿਆ ਹੈ, ਆ ਜਿਹੜਾ ਸਮਾਂ ਮਿਲਿਆ ਹੈ ਨਾ ਪੌਣਾ ਘੰਟਾ, ਇਸ ਸਮੇਂ ਨੂੰ ਗੁਰੂ ਦੇ ਚਰਨਾਂ ਵਿੱਚ ਸਮਰਪਿਤ ਕਰਦੇ।

ਪ੍ਰੇਮ ਦੇ ਵਿੱਚ ਭਿੱਜ ਕੇ, ਭਾਵਨਾ ਦੇ ਵਿੱਚ ਭਿੱਜ ਕੇ ਉਸ ਪਰਮਾਤਮਾ ਨੂੰ ਧਿਆਈ। ਅਤੇ ਜਦੋਂ ਇਕਾਗਰ ਹੋ ਜਾਏਗਾ, ਗੁਰੂ ਨੂੰ ਪਿਆਰਾ ਲੱਗਣ ਲੱਗ ਪਿਆ। ਪ੍ਰੇਮ ਵਾਲਾ ਹਿਰਦਾ ਗੁਰੂ ਨੂੰ ਬੜਾ ਪਿਆਰਾ ਲੱਗ। ਹਰ ਕੀਆ ਸਦਾ ਸਦਾ ਵਡਿਆਈ, ਦੇਹ ਨਾ ਪਛੋਤਾਏ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਜਦੋਂ ਤੂੰ ਇਕਾਗਰ ਹੋਏਗਾ ਉਹ ਪਰਮਾਤਮਾ ਤੇਰੇ 'ਤੇ ਦਇਆਵਾਨ ਹੋਣਗੇ। ਕਿਉਂ? ਪਰਮਾਤਮਾ ਦਾ ਸੁਭਾਅ ਹੈ ਉਹ ਦੇ ਕੇ ਪਛਤਾਉਂਦਾ ਨਹੀਂ। ਦੁਨਿਆਵੀ ਵਸਤੂ ਕਿਸੇ ਦੇ ਕੋਲੋਂ ਲੈ ਲਈਏ, ਅਗਲਾ ਮਿਹਣਾ ਮਾਰ ਦਿੰਦਾ, ਮੈਂ ਤੈਨੂੰ ਆਹ ਦਿੱਤਾ ਸੀ। ਪਰਮਾਤਮਾ ਨਹੀਂ ਕਹਿੰਦਾ ਮੈਂ ਤੈਨੂੰ ਆਹ ਦਿੱਤਾ ਸੀ।

ਅਗਲੀਆਂ ਪੰਕਤੀਆਂ ਵਿੱਚ ਗੁਰੂ ਅਮਰਦਾਸ ਮਹਾਰਾਜ ਫਰਮਾਨ ਕਰਦੇ ਨੇ ਕਿ ਅਸੀਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਤੋਂ ਵਾਰ ਵਾਰ ਕੁਰਬਾਨ ਜਾਂਦੇ ਹਾਂ। ਬਾਬਾ ਅਮਰਦਾਸ ਕਹਿ ਰਹੇ ਕਿਉਂ, ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਆਏ, ਆ ਕੇ ਸੇਵਾ ਕੀਤੀ, ਕੀ ਮਿਲਿਆ? ਸੁੱਖ ਮਿਲਿਆ, ਆਤਮਕ ਸੁੱਖ ਮਿਲਿਆ।

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ ਹੁਣ ਗੁਰੂ ਨੂੰ ਕਿਵੇਂ ਮਿਲਿਆ ਜਾ ਸਕਦਾ ਹੈ।

ਗੁਰਮੁਖ ਬਣ ਜਾਏਗਾ ਤੇ ਗੁਰੂ ਨੂੰ ਮਿਲ ਜਾਏਗਾ। ਨਾਨਕ ਗੁਰਮੁਖ ਮਿਲ ਰਹੇ ਹਉਮੈ ਸ਼ਬਦ ਜਲਾਏ। ਹਿਰਦੇ ਵਿੱਚ ਜਦੋਂ ਸ਼ਬਦ ਟਿਕ ਗਿਆ ਨਾ, ਫਿਰ ਹਉਮੈ ਸ਼ਬਦ ਨੇ ਹਉਮੈ ਵਾਲੇ ਰੋਗ ਨੂੰ ਦੂਰ ਕਰ ਦੇਣਾ।

ਪਹਿਲੇ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਮਨ ਦੀ ਇਕਾਗਰਤਾ ਦੀ ਗੱਲ ਕੀਤੀ ਹੈ। ਮਨ ਨੂੰ ਇਕਾਗਰ ਕਰ ਲਈ। ਇਕਾਗਰ ਮਨ ਗੁਰੂ ਨੂੰ ਬੜਾ ਪਿਆਰਾ ਲੱਗਦਾ ਹੈ। ਹੁਣ ਮਨ ਇਕਾਗਰ ਕਿਵੇਂ ਹੋਏਗਾ? ਸਾਫ ਮਨ ਇਕਾਗਰ ਹੋਏਗਾ। ਮੈਲਾ ਮਨ ਇਕਾਗਰ ਥੋੜ੍ਹਾ ਹੋਏਗਾ। ਹੁਣ ਮਨ ਨੂੰ ਸਾਫ ਕਰਨ ਦੀ ਇੱਕੋ ਇੱਕ ਜੁਗਤ ਹੈ, ਉਹ ਕਿਹੜੀ ਹੈ? ਗੁਰੂ ਦੇ ਚਰਨਾਂ ਵਿੱਚ ਸੇਵਾ ਕਰਨੀ। ਜਦੋਂ ਭਾਂਡੇ ਸਾਫ਼ ਕਰੇਗਾ, ਨਾਲ ਨਾਲ ਮਨ ਵੀ ਸਾਫ ਹੋ ਜਾਏਗਾ। ਝਾੜੂ ਲਾਏਗਾ ਗੁਰੂ ਘਰ, ਝਾੜੂ ਦੀ ਸੇਵਾ ਕਰੇਗਾ, ਜੋੜਿਆਂ ਦੀ ਸੇਵਾ ਕਰੇਗਾ, ਨਾਲ ਨਾਲ ਮਨ ਸਾਫ ਹੋਏ। ਆਪ ਜੀ ਸੰਗਤਾਂ ਸੇਵਾ ਕਰਦੇ ਹੋ, ਵੇਖੋ ਕਿੰਨਾ ਆਨੰਦ ਬਣਦਾ ਹੈ। ਸੇਵਾ ਜੋੜੇ ਸੰਗਤਾਂ, ਸੇਵਾ ਜੋੜੇ ਸਾਫ ਕਰਦੀਆਂ ਨੇ, ਸੇਵਾ ਹੱਥਾਂ ਨਾਲ ਹੋ ਰਹੀ ਹੈ, ਅਤੇ ਠੰਡ ਕਿੱਥੇ ਪੈ ਰਹੀ ਹੈ? ਮਨ ਨੂੰ ਪੈ ਰਹੀ ਹੈ। ਇਸ ਤੋਂ ਕੀ ਭਾਵ ਹੈ? ਸੇਵਾ ਹੱਥਾਂ ਦੇ ਨਾਲ ਭਾਂਡੇ ਮਾਂਜ ਰਹੇ ਹਾਂ ਅਤੇ ਮਨ ਠੰਡਾ ਮਨ ਹੋ ਰਿਹਾ ਹੈ। ਇਹ ਸਿਰਫ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਹੈ। ਉਂਝ ਕਦੇ ਬਾਹਰ ਤੁਸੀਂ ਕੋਈ ਵੀ ਕਾਰਜ ਕਰਦੇ ਹਾਂ, ਆਪਾਂ ਮਿਹਨਤ ਕਰਦੇ, ਕਿਰਤ ਕਰਦੇ ਹਾਂ, ਕੰਮ ਕਰਦੇ ਹਾਂ, ਕਦੇ ਸੁਣਿਆ ਵੀ ਮੈਂ ਊਬਰ ਚਲਾ ਕੇ ਮੈਨੂੰ ਠੰਡ ਪੈ ਗਈ ਮਨ ਨੂੰ? ਹੈਗਾ ਤਾਂ ਉਹ ਵੀ ਹੱਥਾਂ ਨਾਲ ਕੀਤਾ ਹੋਇਆ ਕੰਮ ਹੈ। ਕਿਸੇ ਫੈਕਟਰੀ 'ਚ ਕੰਮ ਕਰਦੇ ਹਾਂ, ਆਪਾਂ ਕਹਿੰਦੇ ਜੀ ਮੈਂ ਫਲਾਨੀ ਫੈਕਟਰੀ 'ਚ ਕੰਮ ਕੀਤਾ ਅਤੇ ਮੇਰਾ ਮਨ ਠੰਡਾ ਹੋ ਗਿਆ। ਇਹ ਗੁਰੂ ਦੇ ਚਰਨਾਂ ਦੀ ਬਰਕਤ ਹੈ। ਪਾਤਸ਼ਾਹ ਕਹਿੰਦੇ ਨੇ ਮਨ ਨੂੰ ਸਾਫ ਕਰਨਾ ਚਾਹੁੰਦਾ ਹੈ, ਗੁਰੂ ਦੇ ਚਰਨਾਂ ਵਿੱਚ ਇੱਕ ਅਰਦਾਸ ਕਰੀ। ਇਹ ਸੇਵਾ ਵੀ ਗੁਰੂ ਨੇ ਬਖਸ਼ਣੀ। ਆਪੇ ਸੇਵਾ ਲਾਇਨ, ਹੇ ਇਨਸਾਨ ਤੇਰੇ ਅੰਦਰ ਤਾਕਤ ਨਹੀਂ ਹੈ।

ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ, ਜੁਗ ਜੁਗ ਸੋਭਾ ਹੋਏ। ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫੁਰਮਾਨ ਕਰਦੇ ਨੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਜਿਹੜੇ ਹਿਰਦੇ ਉਸ ਪਰਮਾਤਮਾ ਨੂੰ ਧਿਆਉਂਦੇ ਨੇ, ਨਿੱਜ ਘਰ ਦੇ ਵਿੱਚ ਹਿਰਦੇ ਨਾਮ ਵਸਾਏ, ਕੀ ਹੁੰਦਾ ਹੈ? ਜੁਗ ਜੁਗ ਸੋਭਾ। ਪਾਤਸ਼ਾਹ ਕਹਿੰਦੇ ਨੇ ਦੁਨੀਆਂ ਦੇ ਵਿੱਚ ਤਾਂ ਬਥੇਰਾ ਵੜ ਗਿਆ, ਆਪਣੇ ਅੰਦਰ ਵੀ ਵੜ ਜਾ। ਸਭ ਕਿਸੇ ਘਰ ਮੈਂ ਬਾਹਰ ਨਾਹੀਂ ਬਾਹਰ, ਟੋਲੈ ਸੋ ਭਰਮ ਭੁਲਾਈ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀ। ਤੇਰੀ ਯੁੱਗ ਯੁੱਗ ਦੇ ਵਿੱਚ ਹਰ ਪਾਸੇ ਤੇਰੀ ਸੋਭਾ ਹੋ ਜਾਏਗੀ, ਜੈ ਜੈਕਾਰ ਹੋ ਜਾਏਗੀ। ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ।

ਤੁਧ ਆਪੇ ਸਿਸ਼ਟ ਸਿਰਜੀਆ ਆਪੇ ਪੁੰਨ ਗੋਈ। ਇਹ ਪੌੜੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਉਸ ਪਰਮਾਤਮਾ ਦੇ ਅੱਗੇ ਅਰਦਾਸ ਕਰ ਰਹੇ ਨੇ, ਹੇ ਮੇਰੇ ਵਾਹਿਗੁਰੂ, ਮੇਰਾ ਤੇਰੇ ਤੋਂ ਬਗੈਰ ਹੋਰ ਕੋਈ ਸਹਾਰਾ ਨਹੀਂ। ਤੂੰ ਕਰਨ ਕਾਰਨ ਸਮਰੱਥ ਹੈ, ਆਪੇ ਸਾਰੀ ਸ੍ਰਿਸ਼ਟੀ ਨੂੰ ਤੂੰ ਸਿਰਜ ਰਿਹਾ ਹੈ, ਆਪੇ ਨਾਸ਼ ਕਰ ਦਿੰਦਾ ਹੈ, ਆਪੇ ਜੀ ਪੈਦਾ ਕਰ ਦਿੰਦਾ ਹੈ। ਸਭ ਇੱਕੋ ਸ਼ਬਦ ਵਰਤਦਾ, ਜੋ ਕਰੇ ਸੋ ਹੋਈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ

ਤੇਰੇ ਨਾਮ ਦੀ ਗੂੰਜ ਪੈ ਰਹੀ ਹੈ। ਜਿਉਂ ਬੋਲਤ ਹੈ ਮ੍ਰਿਗਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ, ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਸਾਰੇ ਜੀਵ ਤੇਰਾ ਹੀ ਨਾਮ ਜਪ ਰਹੇ ਨੇ, ਤੈਨੂੰ ਹੀ ਜੈ ਜੈਕਾਰ ਕਰ ਰਹੇ ਨੇ, ਅਤੇ ਜੋ ਤੂੰ ਕਰ ਰਹੇ ਉਹੀ ਹੋ ਰਿਹਾ ਹੈ, ਜੋ ਕਰੇ ਸੋ ਹੋਈ। ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ। ਕਰ ਤੂੰ ਰਿਹਾ ਹੈ ਵਾਹਿਗੁਰੂ, ਵਡਿਆਈ ਆਪਣੇ ਗੁਰਮੁਖਾਂ ਨੂੰ ਦੇ ਦਿੰਦਾ ਹੈ ਕਿ ਸਭ ਭਗਤੀ ਵਾਲਿਆਂ ਦੇ ਹੀ

ਅਗਲੀਆਂ ਪੰਕਤੀਆਂ ਵਿੱਚ ਪਾਤਸ਼ਾਹ ਫਰਮਾਨ ਕਰਦੇ ਨੇ, ਗੁਰਮੁਖਾਂ ਨੇ ਉਸ ਪਰਮਾਤਮਾ ਨੂੰ, ਉਸ ਪਰਮਾਤਮਾ ਦੀ ਭਗਤੀ ਕੀਤੀ ਅਤੇ ਧੰਨ ਧੰਨ ਧੰਨ ਤਿੰਨਾਂ ਲੋਕਾਂ ਦੇ ਵਿੱਚ ਉਹਨਾਂ ਦੀ ਧੰਨ ਧੰਨ ਹੋ ਗਈ। ਧੰਨ ਧੰਨ ਧੰਨ ਤਿੰਨ ਵਾਰ ਲਿਖਿਆ ਨਾ, ਤਿੰਨਾਂ ਲੋਕਾਂ 14 ਪਵਨਾਂ ਵਿੱਚ ਉਹਨਾਂ ਦੀ ਧੰਨ ਧੰਨ ਜੈ ਜੈਕਾਰ ਹੋ ਗਈ। ਅਤੇ ਉਸ ਪਰਮਾਤਮਾ ਦੀ ਵੀ ਜੈ ਜੈਕਾਰ ਹੋ ਗਈ ਜਿਹਨੇ ਆਪਣੇ ਪਿਆਰਿਆਂ ਦੀ ਜੈ ਜੈਕਾਰ ਕਰਾ ਦਿੱਤੀ। ਅਤੇ ਅੱਗੇ ਲਿਖਿਆ ਹੈ ਸ਼ੁੱਧ, ਸ਼ੁੱਧ ਸ਼ਬਦ ਦਾ ਬੜਾ ਗਹਿਰਾ ਅਰਥ ਹੈ। ਪਤਾ ਕੀ ਅਰਥ ਹੈ? ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ ਨੇ ਇਹ ਸਾਰੇ ਸ਼ਬਦ ਨੂੰ ਪੜ੍ਹ ਕੇ, ਇਹਦੇ ਅਰਥਾਂ ਨੂੰ ਪੜ੍ਹ ਕੇ ਜੋ ਗੁਰੂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਤੂੰ ਪਵਿੱਤਰ ਹੋ ਜਾਈਂ। ਆਖੋ ਸਤਨਾਮ, ਸ਼ੁੱਧ ਹੋ ਜਾਈਂ, ਅੰਦਰੋਂ ਨਿਰਮਲ ਬਾਹਰੋਂ ਨਿਰਮਲ ਹੋ ਜਾਈਂ। ਇਹ ਮਹਾਂਪੁਰਖਾਂ ਨੇ ਅਰਥ ਕੀਤੇ ਹੋਏ ਨੇ। ਬਾਣੀ ਦੇ ਵਿੱਚ ਆਉਂਦਾ ਨਾ ਸ਼ੁੱਧ ਲਿਖਿਆ, ਸ਼ੁੱਧ ਦਾ ਅਰਥ ਇਹ ਹੈ ਜੋ ਮਹਾਰਾਜ ਜੀ ਨੇ ਉਚਾਰਨ ਕੀਤਾ ਉਹਨੂੰ ਹਿਰਦੇ ਵਿੱਚ ਵਸਾ ਲਈ। ਹਿਰਦੇ ਵਿੱਚ ਜਦੋਂ ਵਸੇਗੀ ਬਾਣੀ ਸ਼ੁੱਧ ਹੋ ਜਾਏਗਾ, ਪਵਿੱਤਰ ਹੋ ਜਾਏਗਾ। ਇਸ ਅੱਜ ਦੇ ਹੁਕਮਨਾਮੇ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਅਤੇ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਮ 4:30 ਵਜੇ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾਪ ਮੇਨ ਹਾਲ ਦੇ ਵਿੱਚ ਹੋਣਗੇ। ਬੱਚਿਆਂ

ਜੋ ਕੈਂਪ ਹੈ ਥੱਲੇ ਟੈਂਟ ਦੇ ਵਿੱਚ, ਕਿਉਂਕਿ ਇੱਕ ਸੇਵਕ ਪਰਿਵਾਰ ਵੱਲੋਂ ਸੁਖਮਨੀ ਸਾਹਿਬ ਜੀ ਦੀ ਬਾਣੀ ਦੀ ਸੇਵਾ ਔਰ ਲੰਗਰਾਂ ਦੀ ਸੇਵਾ ਲਈ ਹੈ। ਇਸ ਕਰਕੇ ਸ਼ਾਮ ਨੂੰ ਸਾਰਿਆਂ ਨੇ ਜ਼ਰੂਰ ਸੁਖਮਨੀ ਸਾਹਿਬ ਜੀ ਦੇ ਸੰਗਤੀ ਜਾ ਬਾਣੀ ਪੜ੍ਹ ਕੇ ਆਪਣੇ ਜੀਵਨ ਸਮੇਂ ਔਰ ਸਵਾਸਾਂ ਨੂੰ ਸਫਲੀਆਂ ਕਰਨਾ ਹੈ ਜੀ। ਆਓ ਹੁਣ ਭਾਈ ਬਲਵਿੰਦਰ ਸਿੰਘ ਜੀ ਸੂਝ ਅਤੇ ਪਾਸੋਂ ਆਸਾ ਕੀ ਵਾਰ ਦੇ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਤੁਧ ਆਖੇ ਲੱਖ ਕਰੋੜ, ਸੱਚੇ ਸਭ ਤਾਣ, ਸੱਚੇ ਸਭ ਜੋਰ, ਸੱਚੀ ਤੇਰੀ ਸਿਫਤ, ਸੱਚੀ ਸਲਾਹ, ਸੱਚੀ ਤੇਰੀ ਕੁਦਰਤ, ਸੱਚੇ ਪਾਤ ਸਾਹਾ, ਨਾਨਕ ਸੱਚ ਧਿਆਇਨ ਸੱਚ, ਜੋ ਮਰ ਜੰਮੇ ਸੋ ਕੱਚ ਨਿਕੱਚ ਮਹੱਲਾ ਪਹਿਲਾ।
1: ਵੱਡੀ ਵੱਡੀ ਦੇ ਵੱਡਾ ਨਾਂ, ਵੱਡੀ ਵੱਡੀ ਦੇ ਸੱਚ ਨਾ, ਵੱਡੀ ਵੱਡੀ ਜਾਂ ਨਿਚਲਤਾ, ਵੱਡੀ ਵੱਡੀ ਜਾਣਿਆ ਲਾ, ਵੱਡੀ ਵੱਡੀ ਬੁੱਝ ਸੁਭਾਅ, ਵੱਡੀ ਵੱਡੀ ਜਾਂ ਪੁੱਛਣ ਦਾਤ, ਵੱਡੀ ਵੱਡੀ ਜਾਂ ਬਾਪੇ ਆ, ਨਾਨਕ ਕਰਨ ਕਦਨੀ ਜਾਏ, ਕੀਤਾ ਕਰਨਾ ਸਬਰ ਦੇ ਮਹੱਲਾ ਦੂਜਾ। ਇਹ ਜਗ ਸੱਚੇ ਕੀ ਆ ਕੋਠੜੀ, ਸੱਚੇ ਕਾ ਵਿੱਚ ਵਾਸ, ਇੱਕ ਨਾ ਕੁਛ ਮਾਇਆ, ਇੱਕ ਨਾ ਕੋਈ ਕਰੀ ਬਣਾ, ਇੱਕ ਨਾ ਭਾਣੇ ਕਰ, ਇੱਕ ਨਾ

ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨੰਗ ਫਿਰੈ ਜੰਤ, ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੈ ਪ੍ਰਾਣੀ, ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ, ਵਿਸਮਾਦ ਸਿਵਤ, ਵਿਸਮਾਦ ਸਲਾਹ, ਵਿਸਮਾਦ ਉਜੜ, ਵਿਸਮਾਦ ਰਹਾ, ਵਿਸਮਾਦ ਨੇੜੇ, ਵਿਸਮਾਦ ਦੂਰ, ਵਿਸਮਾਦ ਦੇਖੈ ਹਾਜ਼ਰ ਹਜ਼ੂਰ।

ਬਹੁ ਸੁਖ ਸਾਧ ਕਿਰਪਤਾ ਲਈ ਅਕਾਸੀ ਕੁਦਰਤ ਸਰਗਕਾਰ ਕੁਦਰਤ ਵੇਦ ਪੁਰਾਣ ਕਿਰਪਾ ਕੁਦਰਤ ਸਰ ਵਿਚਾਰ ਕੁਦਰ ਖਾਣਾ ਪੀਣਾ ਪਹਿਣ ਕੁਦ ਸਰ ਪਿਆਰ ਕੁਦਰ ਜਾਤੀ ਜਿਨਸੀ ਰੰਗੀ ਕੁਦਰ ਜੀ ਜੁਗਾਨ ਕੁਦਰਤ ਨੇਕੀਆਂ ਕੁਦਰ ਵਧੀਆਂ ਕੁਦਰ ਮਾਨ ਮਾਨ ਕੁਦਰ ਪਾਉਣ ਪਾਣੀ ਬਸੰਤਰ ਕੁਦਰਤ।

ਵਾਸ ਬਹਿਕਾਰ ਜੋਗੀ ਸੁਣ ਧਿਆਵਣ ਜੇਤੇ ਅਲਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਬਜੈ ਦੇਣੈ ਕਹਿ ਵਿਚਾਰ ਦੇ ਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ।

ਹੋਮਿਚ ਲਿਆ ਹੋਮਿਚ ਖੱਟਿਆ ਹੋਮਿਚ ਗਿਆ ਹੋਮਿਚ ਸਚਿਆਰ ਕੁੜਿਆਰ ਹੋਮਿਚ ਪਾਪ ਪੁੰਨ ਵਿਚਾਰ ਹੋਮਿਚ ਨਰਕ ਸੁਰਗ ਅਵਤਾਰ ਹੋਮਿਚ ਹੱਸੈ ਹੋਮਿਚ ਰੋਵੈ ਹੋਮਿਚ ਭਰੀਐ ਹੋਮਿਚ ਧੋਵੈ ਹੋਮਿਰ ਜਾਤੀ ਜਿਨਸੀ ਖੋਵੈ ਹੋਮਿਚ ਮੂਰਖ ਹੋਮਿਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹੋਮਿਚ ਮਾਇਆ ਹੋਮਿਚ ਛਾਇਆ ਹੋਮੈ ਕਰ ਕਰ ਜਨ ਤੇ ਉਪਾਇਆ ਹੋਮੈ ਬੁੱਝੈ ਤਾਂ ਅੰਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ।

ਗੁਰ ਜੁਨੀ ਪਾਹੇ ਅਮੇ ਕਿਥੋਂ ਪਜ ਕਿਸ ਜ਼ਿੰਮੇਦਾਰ ਹਮੇ ਇਹੋ ਹੁਕਮ ਹੈ ਮੈਂ ਕਿਰਤ ਪੁਰਾਏ ਹਮੇ ਦੀਰਘ ਰੋਗ ਦਰ ਪਿਸ ਮਾਹੀ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਸ਼ਬ ਕੁਮਾ ਕੇ ਨਾਨਕ ਹੈ ਸੁਣੋ ਜਨ ਹੋ ਇਤ ਸੰਜਮ ਦੁਖ ਜਾਏ ਪੜੋਸੀ।

ਤੇ ਤੋਂ ਲਵਿਆ ਬਭੇਕੀਆ ਦੇਹੀ ਦੁਖਦੀ ਆ ਸਭ ਜੀ ਆਪਣਾ ਕੀ ਆਨ ਨਾ ਖਾਇਆ ਸਾਧ ਗਵਾਇਆ ਬਹੁਤ ਪਾਇਆ ਦੂਜਾ ਭਾਇਆ ਬਸਤ ਨਾ ਪੈ ਰਿਹਾ ਅਨਸਕਾਰੀ ਮੋਹ ਨੂੰ ਗੋਤਾ ਕੇ ਜਾਗਰ ਮਨ ਸੋਤਾ ਬਾਕੀ ਪਤਾਣ ਆਪਣਾ ਕੀ ਕਮਾਣਾ ਅਲ ਮਲਖਾਈ ਸ੍ਰੀ ਸਾਈ ਪਾਈ ਮੂਰਖਨ ਦੇ ਪਤ ਗਵਾਈ ਵਿਣ ਨਾ ਮੈਂ ਕਿਸਨ ਪਾਈ ਰਹਿ ਬਾਣੀ ਮੜੀ ਮਸਾਉਣੀ ਅੰਦਰਾਂ ਜਾਣੇ ਫਿਰ ਪਛਤਾਣੀ ਸਤਿਗੁਰ ਪੇਟੇ ਸੁਸੁਪਾ।

ਸੁਜਾਨ ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈਕਾਰ ਕਰਾਏ ਸੀ। ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਨਾਏ ਸੀ, ਹੁਕਮ ਨੇ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਖਸਮੈ ਭਾਵੈ ਸੋ ਕਰੇ ਮਨੁ ਚਿੰਤਾ।

ਕੂੜ ਬੋਲ ਕਰੇ ਆਹਾਰ ਸ਼ਰਮ ਕਰਮ ਕਾ ਦੇਰਾ ਡੇਰਾ ਦੂਰ ਨਾਨਕ ਕੂੜਿਆ ਪ੍ਰਭੂ ਮੱਥੇ ਟਿੱਕਾ ਤੇੜ ਤੋਂ ਤਿੱਕ ਖਾਈ ਹਾਸੁਰ ਜਿਤ ਕਸਾਏ ਨੀਰ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਹਿਗੁਰੂ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ, ਅਰਜਨ ਹਰਿ ਗੋਬਿੰਦ ਨਾਉ, ਸਿਮਰਾਓ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਦਿੱਤੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ, ਕਰਿ ਨਾਉ ਨਿਦਾਵੈ ਧਾਇ, ਸਭ ਥਾਈਂ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਦੇ ਆਤਮਕ ਸਰੂਪ, ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਕਰਦੇ ਅੰਤਰ ਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਆਪ ਜੀ ਦੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, 40 ਮੁਕਤੇ ਹੱਠੀਆਂ, ਜਪੀਆਂ ਟਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਕੇ ਛਕਿਆ, ਦੇਖ ਚਲਾਈ ਤੇ ਗਵਾਹੀ ਦੇਖ ਸੁਣ ਕੇ ਅੰਡਿਟ ਕੀਤਾ, ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ, ਵੰਦ ਵੰਦ ਕਟਵਾਏ, ਪੋਪੜੀਆਂ ਲੁਹਾਈਆਂ, ਚਰਕੜੀਆਂ ਦੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਵ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸਿਆ ਰਿਆਇਤ, ਦੇਖ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਾਨੀ ਮਾਂ ਮਤ ਉੱਚੀ ਮਤ ਪਾਦਾ ਰਾਖਾ, ਆਪ ਅਕਾਲ ਪੁਰਖ ਵਾਹਿਗੁਰੂ ਜੀ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਹੈ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਅਤੇ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੇ ਤਾਣ, ਨਿਉਟਿਆਂ ਦੀ ਓਟ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਓ, ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ, ਆਪ ਜੀ ਨੇ ਕਿਰਪਾ ਕੀਤੀ ਅੰਮ੍ਰਿਤ ਵੇਲੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਵਿੱਚ ਪਾਠ ਸ੍ਰੀ ਸੁਖਮਨੀ ਸਾਹਿਬ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ, ਵਾਹਿਗੁਰੂ ਸਿਮਰਨ, ਜਾਪ, ਆਏ ਹੁਕਮਨਾਮੇ ਦੀ ਕਥਾ ਵਿਚਾਰ, ਸੰਪੂਰਨ ਆਸਾ ਗਿਵਾਰ ਦੇ ਕੀਰਤਨ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ, ਕੀਰਤਨ ਕਰਦਿਆਂ, ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਪਾਤਸ਼ਾਹ ਜੀਓ। ਬੜੀ ਸੁਣੀ ਬਾਣੀ ਸੰਗਤਾਂ ਦੇ ਹਿਰਦਿਆਂ ਦੇ ਵਸਾ ਕੇ ਨਦਰੀ ਨਦਰ ਨਿਹਾਲ ਕਰਨਾ ਮਹਾਰਾਜ, ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦੀ ਦੇਗ ਹਾਜ਼ਰ ਹੈ, ਆਪ ਜੀ ਭੋਗ ਲਾਓ। ਭੋਗ ਲੱਗਿਆ ਸੀ ਪ੍ਰਸਾਦ, ਸਾਧ ਸੰਗਤ ਜੁਰਤਾਉਣ ਦੀ ਆਗਿਆ ਬਖਸ਼ੋ, ਜੋ ਵੀ ਛਕੇ ਆਪ ਜੀ ਦਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ, ਕਿਰਪਾ ਕਰੋ ਪਾਤਸ਼ਾਹ, ਪਾਵਨ ਪਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨਿਹਾਲ ਕਰੋ ਜੀ, ਹੁਕਮਨਾਮੇ ਚੱਲਣ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਰ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਤਵੇ ਚਲਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।

ਸਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ

0: ਘਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਪਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਪੈ ਪ੍ਰਸਾਦ ਚੱਕਰ ਚਿਨਰ ਭਰਨ ਜਾ ਤਰ ਪਾਤ ਨਹਿੰਜੇ ਅਚਲ ਮੂਰਤ ਅਨੁਭਵ ਪ੍ਰਕਾਸ਼ ਸਮਿਤੋਜ ਕਹਿਜੈ ਤ੍ਰਿਪਵਨ ਮਹੀਪ ਸਰ ਨਰ ਸਰ ਨੇਤ ਨੇਤ ਬਾਂਤਰਨ ਕਹਿਤ ਭੁਜੰਗ ਪ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਪੇਖੇ ਨਮਸਤੰਗ ਲੇਖੇ ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਨਾਮੇ ਨਮਸਤੰਗ ਠਾਮੇ
0: ਨਮਸਤੰਗ ਕਰਮੰਗ ਨਮਸਤੰਗ ਧਰਮੰਗ
1: ਨਮਸਤੰਗ ਨਾਮੰਗ ਨਮਸਤੰਗ ਤਾਮੰਗ
0: ਨਮਸਤੰਗ ਜੀਤੇ ਨਮਸਤੰਗ ਪੀਤੇ
1: ਨਮਸਤੰਗ ਪਾਏ ਨਮਸਤੰਗ ਪਾਏ
0: ਨਮਸਤੰਗ ਨੀਲੇ ਨਮਸਤੰਗ ਨਾਦੇ
1: ਨਮਸਤੰਗ ਛੇਤੇ ਨਮਸਤੰਗ ਕਾਦੇ
0: ਨਮਸਤੰਗ ਗੰਜੇ ਨਮਸਤੰਗ ਪੰਜੇ
1: ਨਮਸਤੰਗ ਤਾਰੇ ਨਮਸਤੰਗ ਪਾਰੇ
0: ਨਮਸਤੰਗ ਸੋਇਕੈ ਨਮਸਤੰਗ ਅਨੇਕੈ
1: ਨਮਸਤੰਗ ਪੁੱਤੇ ਨਮਸਤੰਗ ਜੂਪੇ
0: ਨਮਸਤੰਗ ਕਰਮੇ ਨਮਸਤੰਗ ਪਰਮੇ
1: ਨਮਸਤੰਗ ਨਿਰਦੇਸੇ ਨਮਸਤੰਗ ਨਿਰਦੇਸੇ
0: ਨਮਸਤੰਗ ਨਾਮੇ ਨਮਸਤੰਗ ਕਾਮੇ
1: ਨਮਸਤੰਗ ਦਾਤੇ ਨਮਸਤੰਗ ਦਾਤੇ
0: ਨਮਸਤੰਗ ਦੂਤੇ ਨਮਸਤੰਗ ਬੂਤੇ
1: ਨਮਸਤੰਗ ਲੋਕੇ ਨਮਸਤੰਗ ਸੋਕੇ
0: ਨਮਸਤੰਗ ਤਾਪੇ ਨਮਸਤੰਗ ਥਾਪੇ
1: ਨਮਸਤੰਗ ਤ੍ਰਿਮਾਨੇ ਨਮਸਤੰਗ ਦਾਨੇ
0: ਨਮਸਤੰਗ ਗਾਹੇ ਨਮਸਤੰਗ ਬਾਹੇ
1: ਨਮਸਤੰਗ ਤ੍ਰਿਭਗੇ ਨਮਸਤੰਗ ਸਰਗੇ
0: ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ
1: ਨਮਸਤੰਗ ਰੰਗੇ ਨਮਸਤੰਗ ਪੰਗੇ
0: ਨਮਸਤੰਗ ਗੰਭੇ ਨਮਸਤਸਤਰਮੇ
1: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
0: ਨਮਸਤੰਗ ਜਾਤੇ ਨਮਸਤੰਗ ਪਾਤੇ
1: ਨਮਸਤੰਗ ਮਜਰੇ ਨਮਸਤੰਗ ਸਾਜਵੇ
0: ਦੇਸੰਗ ਦੇਸੇ ਨਮਸਤੰਗ ਪੇਸੇ
1: ਨਮਸਤੰਗ ਦਾਨੇ ਨਮਸਤੰਗ ਕਿਰਪਾਮੇ
0: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ
1: ਨਮੋ ਸਰਵ ਰੂਪੇ ਨਮੋ ਸਰਵ ਭੂਪੇ
0: ਨਮੋ ਸਰਵ ਥਾਪੇ ਨਮੋ ਸਰਵ ਥਾਪੇ
1: ਨਮੋ ਸਰਵ ਕਾਲੇ ਨਮੋ ਸਰਵ ਪਾਲੇ
0: ਨਮਸਤਸਤ ਦੇਵੇ ਨਮਸਤੰਗ ਪੇਵੇ
1: ਨਮਸਤੰਗ ਜਨਮੇ ਨਮਸਤੰਗ ਸੁਵਰਮੇ
0: ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ
1: ਨਮੋ ਸਰਵ ਰੰਗੇ ਨਮੋ ਸਰਵ ਪੰਗੇ
0: ਨਮੋ ਕਾਲ ਕਾਲੇ ਨਮਸਤਸਤ ਦਿਆਲੇ
1: ਨਮਸਤੰਗ ਵਰਨੇ ਨਮਸਤੰਗ ਮਰਨੇ
0: ਨਮਸਤੰਗ ਜਰਾਰੰਗ ਨਮਸਤੰਗ ਕਿਰਤਾਰੰਗ
1: ਨਮੋ ਸਰਵ ਬੰਦੇ ਨਮੋ ਸੇਵ ਬੰਦੇ
0: ਨਮਸਤੰਗ ਨਿਰਸਾਕੇ ਨਮਸਤੰਗ ਨਿਰਵਾਕੇ
1: ਨਮਸਤੰਗ ਰੀਮੇ ਨਮਸਤੰਗ ਰੀਮੇ
0: ਨਮਸਤੰਗ ਅਨੰਤੇ ਨਮਸਤੰਗ ਮਹੰਤੇ
1: ਨਮਸਤੰਗ ਸਰਾਗੇ ਨਮਸਤੰਗ ਸੁਹਾਗੇ
0: ਨਮਸਤੰਗ ਸੋਖੰ ਨਮਸਤੰਗ

0: ਕਾਮ ਬਹੀਨ ਪਿਖ ਤਾਹੂ ਨ ਜਾਏ
1: ਸਰਮਾਨ ਸਰਬਤਰ ਮਾਨ ਜੈ ਮਾਨ ਕਾਹੇ
0: ਏਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ
1: ਖੇਲ ਖੇਲ ਖੇਲ ਖੇਲ ਅਨੰਤ ਕੋ ਫਿਰ ਏਕ
0: ਦੇਵ ਪ੍ਰੇਮ ਨ ਜਾਣੀ ਜੇ ਬੇਦ ਔਰ ਕਤੇਵ
1: ਰੂਪ ਰੰਗ ਨ ਜਾਤ ਆਸ ਜਾਣੀ ਕੇ ਜੀਵ
0: ਆਤਮਾ ਤਨ ਜਾਤ ਜਕ ਜਨਮ ਮਰਨ ਬਹੀਨ
1: ਚੱਕਰ ਬੱਕਰ ਫਿਰੈ ਚਤਰ ਚਕਮਾਨ ਨੀ ਪਰਤੀਨ
0: ਲੋਕ ਚੋਦੈ ਕੇ ਬਿਖੈ ਜਗ ਜਾਪੀ ਜੇ ਜਾਪ
1: ਆ ਦੇਵ ਨਾਦ ਮੂਰਤ ਥਾਪਿਓ ਸਭੈ ਜੇ ਥਾਪ
0: ਪਰਮ ਰੂਪ ਪੁਨੀਤ ਮੂਰਤ ਪੂਰਮ ਪਰਖ ਪਾਰ
1: ਸਰਬ ਈਸ਼ਵਰ ਰਚਿਓ ਸੰਭਵ।

0: ਅਪੰਗੀ ਸਰੂਪੇ ਅਨੰਗੀ ਨਾਮੇ
1: ਅਪੰਗੀ ਦਰਗਾਲੇ ਅਨੰਗੀ ਕਾਮੇ
0: ਏਕ ਅਛਰੀ ਛੰਦ ਜੈ ਲੈ ਪੈ ਪੈ
2: ਭੂ ਜੋ ਅਨਾਸ ਕਾਸ
0: ਗੰਜ ਪੰਜ ਲੱਖ ਪੱਖ
2: ਕਾਦਿਆਲ ਲੇਖ ਪੇਖ
0: ਨਾਮ ਕਾਮ ਗਾਟਾ
2: ਨਤ ਪਰਮਾਤੇ ਅਜੋਨੀ ਮੋਨੀ
0: ਨਾ ਰੰਗ ਨ ਰੰਗੇ ਨ ਰੂਪੇ ਨ ਰੇਖੇ
2: ਕਰਮ ਪਰਮ ਗੰਜੇ ਲੇਖੇ
0: ਭਜੰਗ ਪ੍ਰਿਆ ਛੰਦ ਨਮਸਤਲ ਪ੍ਰਣਾਮੇ ਸਮਸਤਲ ਪ੍ਰਣਾਸੇ
2: ਨਾਮੇ ਸਮਸਤਲ ਨਿਵਾਸੇ
0: ਕਾਮੰ ਬੇਬੂਤੇ ਸਮਸਤਲ ਸਰੂਪੇ
2: ਕਰਮੰ ਪ੍ਰਣਾਸੇ ਸਦਾ ਪੰਗ ਬੇਬੂਤੇ
0: ਸਦਾ ਸਚਦਾਨੰਗ ਸਤਰੰਗ ਪ੍ਰਣਾਸੇ।

ਸਾਚ ਨਾਮ ਅਧਾਰਤ ਮੇਰਾ ਜਿਨ ਪੱਖਾ ਸਭ ਗਵਾਈਆ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਏ ਵਡਿਆਈ ਆ ਸਾਚਾ ਨਾਮ ਮੇਰਾ ਅਧਾਰੋ ਸੁਭਾਗੇ ਸੋ ਦਵਾਜੇ ਕਲਾ

0: ਤਿਨਕਾ ਮੋਹ ਟੁੱਟਾ ਤਿਨਕਾ ਪਸਾਉਤ ਸੱਚਾ ਸਵਾਰਿਆ
1: ਜੈ ਨਾਨਕ ਯੋ ਆਨੰਦ ਹੈ ਆਨੰਦ ਗੁਰਤੇ ਜਾਣਿਆ
0: ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ
1: ਪਾਵੇ ਤਾਂ ਸੋਚਨ ਦੇ
2: ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਇੱਕ ਵਰ ਭੁੱਲੇ ਫਿਰੇ

0: ਪ੍ਰਵਾਨ ਕੀਤਾ ਸੈ ਬਿਠੋ ਵਚਨ ਮੋਹ ਮਿੱਠਾ ਲਾਇਆ
1: ਹੈ ਨਾਨਕ ਮਨ ਚੰਚਲ ਚਿਤਰਾ ਇਕ ਨੇ ਨ ਪਾਇਆ
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
2: ਦੂਜੇ ਦੇਖਦਾ ਚੱਲੇ ਨਾਹੀ ਤੇਰੇ ਨਾਲ
0: ਸਾ ਤੇਰਾ ਚੱਲੇ ਨਾਹੀ ਜਿਸ ਤੇ ਨਾਲ ਗਿਓ ਚਿਤ ਲਾਈ ਹੈ
2: ਐਸਾ ਕੰਮ ਲੈ ਨਾ ਕੀਜੈ ਜੇ ਬੇਅੰਤ ਪਛੋ ਥਈਏ
0: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲ
1: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਭਗਮ ਗੋਚਰਾ ਤੇਰਾ ਅੰਤ ਨ

0: ਹਰ ਹਰ ਸਦਾ ਧਿਆਵੇ।
1: ਜਿਸਨੋ ਕਥਾ ਸੁਣਾਈ ਆਪਣੀ ਸੇ ਗੁਰਦੁਆਰੇ ਸਿਖ ਪਾਵੇ।
0: ਇਹ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੈ ਚਲਾਵੇ।
1: ਇਹੋ ਸੋਹਿਲਾ ਸਭ ਸੁਹਾਵਾ,
0: ਸਭ ਤੋਂ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ।
1: ਇਹੋ ਤਿਨਕੇ ਮਨ ਵਸਿਆ ਚਿਤ ਰੋਲ ਕਿਆ ਆਇਆ।
0: ਇੱਕ ਫਿਰੇ ਕਿਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ।
1: ਕਹਿ ਨਾਲੀ ਸਭ ਸੋਹਿਲਾ ਸਤਿਗੁਰੂ ਸੁਣਾਇਆ।
0: ਪਵਿੱਤ ਹੋਏ ਸੇ ਜਨਾਜਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ ਕੁਟੁੰਬ ਜਿਨੀ ਧਿਆਇਆ।
0: ਪਵਿੱਤ ਮਾਤਾ ਪਿਤਾ ਕੁਟੰਬ ਸਰ ਸਿਓ, ਪਵਿੱਤ ਸੰਗਤ ਸੁਭਾਈਆ।
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ।
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ।
1: ਪਰਮੇਸ਼ਰ ਨੂੰ ਪੁਜੈ ਸਜ ਸਸ ਨ ਜਾਏ,
0: ਜਾਏ ਸਸਾ ਕਿਤੇ ਸੰਜਮ।

0: ਤੰਜਨ ਖੱਟੇ ਆ ਭਲੇ ਸੇਵਨ ਚਾਰੇ
1: ਨਾਨਕ ਜਨਮ ਨਿਰਮਲ ਸਦਾ ਰਹਿਓ ਗੁਰਨਾਲੇ
0: ਜੇ ਕੋ ਸਿੱਖ ਗੁਰੂ ਸੇਤੀ ਸਨਮੁਖ
1: ਹੋਵੇ ਗੁਰਨਾਲੇ
0: ਗੁਰ ਕੇ ਚਰਨ ਹਿਰਦੇ ਤੇ ਆਏ ਅੰਤਰ

0: ਆਸਾ ਕੋਈ ਪੁੱਛੋ ਵੇਖੀਆ ਜਾਏ
1: ਅਨੇਕ ਜੂਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਲ ਚਰਨੀ ਸਤਿਗੁਰ ਸਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰਿਓ।

0: ਸੱਚੀ ਬਾਣੀ
1: ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ,
0: ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਖਾਣੀ,
0: ਹਰ ਹਰ ਨਿਤ ਕਰੇ ਰਸਨਾ ਕਹਿਆ ਕਿ ਛੁਣ ਜਾਣੀ,
1: ਜਿਨ ਕਾ ਹਰ ਲਿਆ ਮਾਇਆ ਬੋਲਣ ਪਏ ਬਾਣੀ,
0: ਕਹਿ ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ।

0: ਨਾ ਸਕੀਏ, ਜਿਸ ਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਏ, ਗੁਰਮੁਖ ਸਦਾ ਸੰਭਾਲੀਏ।
0: ਕਹੇ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਐ,
1: ਜੈਸੀ ਅਗਨ ਉਦਮ ਹੈ ਤੈਸੀ ਬਾਹਰ ਮਾਇਆ।
0: ਮਾਇਆ ਹੁਣ ਸਭ ਇੱਕੋ ਜਿਹੀ ਕਰਤੈ ਖੇਲ ਰਚਾਇਆ,
1: ਜਾਤਿ ਸਭਾਣਾ ਤਾ ਜੰਮਿਆ ਪਰਵਾਰ ਭਲਾ ਪਾਇਆ।
0: ਦੇਵ ਛੁਟਕੀ ਲਗੀ ਤ੍ਰਿਸ਼ਨਾ ਮਾਇਆ।

0: ਜਾਇ ਕਿਸੈ ਵਟੋਰੇ ਲੋਕ ਵਲਾਏ,
1: ਐਸਾ ਸਤਿਗੁਰ ਜੀ ਮਿਲੇ ਤਿਸਨੋ ਸੇ ਸੋਭੀਏ ਵਿਚੋ ਆਪ ਜਾਏ,
0: ਜਿਸਦਾ ਜੀਉ ਤਿਸ ਮਰ ਰਹੇ ਹਰ ਵਸੈ ਮਨ ਆਏ,
2: ਮੇਰੇ ਆਪਿ ਮੂਲ ਗਏ ਭਗਤਿ ਨਾ ਕੀਏ ਨਾਨਕਾ ਜਿਨ ਹਰ ਪੱਲੇ ਪਾਏ,
0: ਅਰਦਾਸ ਮੇਰੀ।

0: ਚਲਾ ਕਵਰਨਾਣੀ ਤਾਹੀ ਗਤ ਕਹੀ ਨਾ ਜਾਏ
1: ਨਾਨਕ ਅਮਰ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣਨ ਨੂੰ ਬਿਠਾਏ
0: ਹਰ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਉਚਾਇਆ
1: ਉਜਾਇਆ ਵਾਜਾ ਪਾਉਣ ਨਾਮ ਦੁਆਰੇ ਪ੍ਰਗਟ ਕੀਏ ਦਸਵਾ ਗੁਰਦ ਰਖਾਇਆ
0: ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾ ਦੁਆਰ ਦਿਖਾਇਆ ਕਹਿ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰੱਖੈ ਵਾਜਾ ਪਾਉਣ ਉਚਾਇਆ
2: ਸੱਚੇ ਕਰ ਗਾਵੋ
0: ਦਸਵਾ ਕਰ ਸੱਚ ਜਿਥੇ ਸਦਾ ਸੱਚ ਧਿਆ

കാലം മുതലേ

0: ਫਤਿਹ।
1: ਪਿਆਰੇ ਬੱਚਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮੋਰਨਿੰਗ ਬੱਚਿਓ, ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਤੁਸੀਂ ਸਾਰੇ ਕੈਂਪ ਦੇ ਵਿੱਚ ਆਏ ਆ ਤੀਸਰਾ ਦਿਨ ਵਾਸਤੇ। 8 ਵਜੇ ਕੀ ਆਏ ਆ, ਕਈ ਹੁਣ ਆਏ, ਜਦੋਂ ਵੀ ਤੁਸੀਂ ਆਏ ਆ, ਮਹਾਰਾਜ ਦਾ ਬਹੁਤ ਬਹੁਤ ਸ਼ੁਕਰੀਆ। ਬਿਕੋਜ਼ ਯੂ ਨੋ ਵਟ, ਐਵਰੀਥਿੰਗ ਇਜ਼ ਅ ਬਲੈਸਿੰਗ। ਇਹ ਬਹੁਤ ਵੱਡੀ ਬਲੈਸਿੰਗ ਆ ਦੈਟ ਯੂ ਗਾਈਜ਼ ਆਰ ਸਿਟਿੰਗ ਇਨ ਦ ਗੁਰੂਜ਼ ਦਰਬਾਰ ਹਾਲ ਐਂਡ ਯੂਰ ਨਾਟ ਐਟ ਹੋਮ ਇਨ ਬੈਡ ਵਿਥ ਯੂਰ ਬਲੈਂਕਿਟ ਔਨ ਟੌਪ ਆਫ ਯੂ। ਈਵਨ ਦੋ ਸਮਟਾਈਮਸ ਦੈਟ ਸਾਊਂਡਸ ਗੁੱਡ, ਹੈ ਨਾ। ਹਾਊ ਮੈਨੀ ਆਫ ਯੂ, ਅੱਜ ਤੁਸੀਂ ਉੱਠੇ ਤਾਂ ਤੁਸੀਂ ਟਾਇਰਡ ਸੀਗੇ, ਤੁਸੀਂ ਜਦੋਂ ਅੱਜ ਉੱਠੇ? ਮੈਂ ਤਾਂ ਬਹੁਤ ਟਾਇਰਡ ਸੀਗੀ ਅੱਜ, ਮੈਂ ਕਿਹਾ ਰਹਿਣ ਦਿਓ, ਅੱਜ ਨਹੀਂ ਜਾਣਾ, ਹੈ ਨਾ। ਫਿਰ ਮੈਂ ਕਿਹਾ ਗੁਰੂ ਜੀ, ਜੇ ਅਸੀਂ ਨਹੀਂ ਜਾਂਦੇ ਕੈਂਪ 'ਚ ਤਾਂ ਬੱਚੇ ਕਿੱਦਾਂ ਹੋਗੇ, ਤਾਂ ਕੈਂਪ ਕਿੱਦਾਂ ਹੋਊਗਾ, ਰਾਈਟ? ਐਂਡ ਆਈ ਸੈਡ, ਗੁਰੂ ਸਾਹਿਬ, ਸਾਨੂੰ ਸਟਰੋਂਗ ਬਣਾਓ, ਮੈਨੂੰ ਜਗਾਓ, ਉਠਾਓ, ਰਾਈਟ? ਐਂਡ ਮਹਾਰਾਜ ਨੇ ਕਿਰਪਾ ਕੀਤੀ, ਯੂ ਗਾਈਜ਼ ਆਰ ਆਲ ਹੇਅਰ, ਰਾਈਟ? ਐਂਡ ਅਸੀਂ ਅੱਜ ਦਾ ਵੈਨਸਡੇ ਦਾ ਦਿਨ ਆ, ਬੁੱਧਵਾਰ ਦਾ ਦਿਨ ਆ, ਸੋ ਟੂਡੇ ਵੀ ਆਰ ਗੋਇੰਗ ਟੂ ਡੂ ਅ ਫਿਊ ਥਿੰਗਸ, ਠੀਕ ਹੈ? ਫਸਟ ਆਫ ਆਲ, ਮੈਂ ਭੇਜਿਆ ਜਸਟ ਮੇਕ ਸ਼ੋਰ ਦੈਟ ਬ੍ਰੈਕਫਾਸਟ ਇਜ਼ ਰੈਡੀ। ਲਾਈਕ ਆਈ ਸੈਡ ਯੈਸਟਰਡੇ, ਆਪਾਂ ਲਾਈਨਾਂ 'ਚ ਬੈਠਣਾ ਆ, ਸੋ ਮੈਂ ਬੇਨਤੀ ਕਰੂੰਗੀ ਟੂ ਯੁਵਰਾਜ ਸਿੰਘ ਐਂਡ ਬੀਜੋਤ ਸਿੰਘ ਵੀ ਤੁਸੀਂ ਛੱਕ ਕੇ ਬਾਹਰ ਜਾ ਕੇ ਮੇਕ ਸ਼ੋਰ ਕਿ ਆਪਾਂ ਸਰਵ ਕਰਨਾ ਬੱਚਿਆਂ ਨੂੰ, ਠੀਕ ਹੈ? ਸੋ ਤੁਸੀਂ ਮੇਕ ਸ਼ੋਰ ਕਰੋ ਕਿ ਉਹ ਜਿਹੜਾ ਬ੍ਰੈਕਫਾਸਟ ਦਾ ਤਿਆਰੀ ਨਾਸ਼ਤਾ ਆ ਉਹ ਭਾਂਡਿਆਂ 'ਚ ਪਾ ਕੇ ਵਰਤਾਉਣੇ ਆ, ਪਲੇਟਾਂ ਐਂਡ ਐਵਰੀਥਿੰਗ, ਓਕੇ? ਬਾਕੀ ਬੱਚਿਓ, ਆਈ ਹੈਵ ਅ ਕੁਐਸਚਨ, ਮੈਨੂੰ ਸੱਚ ਦੱਸੋ, ਓਕੇ? ਜਿਹੜਾ ਅਰਦਾਸ ਤੋਂ ਪਹਿਲਾਂ ਜਿਹੜਾ ਤੂੰ ਠਾਕੁਰ ਤੁਮ ਪੈ ਅਰਦਾਸ, ਹਾਊ ਮੈਨੀ ਆਫ ਯੂ ਨੋ ਦੈਟ, ਤੂੰ ਠਾਕੁਰ ਤੁਮ ਪੈ ਅਰਦਾਸ, ਓਕੇ? ਸੋ ਹਾਊ ਮੈਨੀ ਆਫ ਯੂ ਨੋ ਦ ਆਗਿਆ ਪਈ ਅਕਾਲ ਕੀ ਐਟ ਦੀ ਐਂਡ ਆਫ ਅਰਦਾਸ, ਯੂ ਰਿਮੈਂਬਰ ਦੈਟ ਵਨ, ਓਕੇ? ਠੀਕ ਹੈ, ਸੋ ਤੂੰ ਠਾਕੁਰ ਤੁਮ ਪੈ ਅਰਦਾਸ, ਓਕੇ? ਦੈਟ ਪਾਰਟ ਤੁਸੀਂ ਜਿਹਨਾਂ ਨੂੰ ਆਉਂਦਾ ਆ ਤੁਸੀਂ ਬੋਲੋ, ਰਾਈਟ? ਵੀ ਕੈਨ ਪੁਟ ਇਟ ਅਪ ਦੇਅਰ ਔਨ ਦ ਸਕਰੀਨ ਫਰ ਯੂ, ਬਟ ਵੀ ਆਰ ਗੋਇੰਗ ਟੂ ਸੇ ਇਟ ਰੀਅਲ ਕੁਇਕ। ਤੂੰ ਠਾਕੁਰ ਤੁਮ ਪੈ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਿਕ ਤੇਰੇ। ਜਸਟ ਦੈਟ ਲਾਈਨ ਰੀਅਲ ਕੁਇਕ। ਤੁਮ ਮਾਤ ਪਿਤਾ, ਵਾਟ ਐਮ ਆਈ ਸੇਇੰਗ, ਵਾਟ ਇਜ਼ ਮਾਤ, ਵਾਟ ਇਜ਼ ਮਾਤ? ਮਾਮ ਐਂਡ ਪਿਤਾ, ਸੋ ਹੂ ਆਰ ਵੀ ਸੇਇੰਗ ਇਜ਼ ਆਰ ਮਦਰ ਐਂਡ ਆਰ ਫਾਦਰ, ਵਾਹਿਗੁਰੂ, ਰਾਈਟ? ਸੋ ਤੁਮ ਮਾਤ ਪਿਤਾ ਹਮ, ਵੀ ਆਰ ਬਾਰਿਕ, ਬਾਰਿਕ ਕੀ ਹੁੰਦੇ? ਚਿਲਡਰਨ, ਬੱਚੇ, ਰਾਈਟ? ਵੀ ਆਰ ਯੋਰ ਚਿਲਡਰਨ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਤੇ ਸੁੱਖ ਕਨੇਰੇ। ਨੈਕਸਟ ਥਾਟ ਬੋਲੋ, ਕੋਈ ਨਾ ਜਾਣੇ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਤੁਮਰੀ ਗਤਮਿਤ ਤੁਮ ਹੀ ਜਾਣੀ, ਨਾਨਕ ਦਾਸ ਸਦਾ ਕੁਰਬਾਨੀ। ਵਟ ਇਜ਼ ਸਦਾ ਮੀਨ? ਫੋਰ ਐਵਰ। ਸੋ ਐਂਡ ਦਾਸ, so we are a slave to Guru Nanak Dev Ji forever, we are indebted to Guru Nanak Dev Ji forever, that's what we're saying. So jadon assi ardas karde bachcho, right? I want to make sure you understand that part. Okay, second thing, listen up. After breakfast apa saryan ne kithe jana? Gatka vaste bar, right? Exercise, wake up, morning. Then we are going to go to our classes, which you remember, blue group is going to kirtan tabla, yellow group goes to history, and orange group goes to Gurbani, theek hai? Fir there's a break in between there. Then we're going to have lunch, and then we have something planned for recreation. We do have a jumper bouncy house coming today, but only if you are behaving in class, and you have to go to all of your classes, theek hai? And fir uske baad we have another project planned. So same schedule, par bachcho tusi meri gal suno, there's one thing I have one request. Divan hall de vich apa gallan bahut kar rahe hain, we are talking way too much during nitnam, and you know who you are, theek hai? I should be able to help the person doing ardas without having to keep telling everyone to be quiet. So can we remember camp rules? No running in the darbar hall, no talking in the darbar hall, no, what else do you remember? No put downs, don't be mean to each other, no bullying, none of that, okay? We're going to lift each other up. We're not going to say hi to our friends. Remember, what do we say hi? First we say? And then we can be like, hi, okay? But first, fate, theek hai? We don't slay in the gurdwara. Shh. Jiri, Panji ne thonu ek question puchha si thode homework waste, just last thing, just so you have the answer, right? Panji ne thonu ki puchha si ka, what is the aim of your life? Do you remember? And how do you stay away from negative thoughts and negative people? What do you have to have? Well, you need Guruji, you need Bani, keep going. Do you need to have good friends or bad friends? So, thwadi jehdi sangat ya, right? Jiddan di thwadi sangat ya, odde de tusi banjana. So, we need to be nice and kind to each other. This is our friend group, theek hai? So, I'm going to dismiss you. Sukraj mein ho fraungi notebook patar. Thank you. I'm going to dismiss you so I can make sure I have the names again. And then, jithwada naam nahi bole, just means I didn't write it down. It doesn't mean you're in trouble. I just need to make sure I have attendance so far. Okay, so, aaj kiya? Wednesday. Okay, Abhijot Singh, tusi ja sakte, matha tek ke jao, paanu. Gur Amrit Singh, Sukhleen Kaur, Fateh Singh, Jatik Singh, Gur Kirit Kaur, Gurbani Kaur, Samraj Singh, Sanraj Singh, Lavanya Kaur, Jasleen Kaur, Sakhi Kaur, Gavin Singh, Gur Kirit Kaur, Abhideep Singh, Gur Am, I already said that. Dursob Singh, Manakshi Kaur, Manraj, Manveer Eka Singh, Jod Singh, Sukraj Kaur, Bijot Singh, Kirpa Kaur, Harbani Kaur, Sukhleen, Abhishan, Daljot, Ikjod, Taranveer, Kaur Simrik, Kaur Amrit, already said, Prabjot, Kaur Fateh, Yuvraj, Simarjeet, Abhijeet, Jasleen, Jasnoor, Jason, Navdeep, Te Baki Bache Ji Thoda Naam Nahi Likhe, Tusi Aake Mainu Dasso, okay? Vaheguru Ji Ka Khalsa, Vaheguru Ji Ki Fateh.

نشانی کی ہے. نقلی بھی بڑے نشانی کی سادھو کی.

चंदन का बिरवा भला

ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਤੇ ਹਮੇਸ਼ਾ ਆਪ ਜੀ ਦੇ ਮੂੰਹ ਵਿੱਚੋਂ ਵਚਨ ਮਹਾਰਾਜ ਜੀ ਨਿਕਲ ਤੇ ਇਸ ਤਰ੍ਹਾਂ ਸੰਗਤਾਂ ਆਪ ਜੀ ਨੂੰ ਪਿਆਰ ਸਹਿਤ ਭਾਈ ਮਹਾਰਾਜ ਸਿੰਘ ਕਹਿ ਕੇ ਬੁਲਾਉਣ ਲੱਗੀਆਂ। ਨਾਮ ਬਾਣੀ ਦੇ ਰਸੀਏ ਨਿਰਮਲ ਆਚਾਰ ਸਿਮਰਨ ਦੀ ਇਸ ਮੂਰਤ ਨੇ ਆਪਣੇ ਆਪ ਨੂੰ ਗੁਰਬਾਣੀ ਆਸ਼ੇ ਅਨੁਸਾਰ ਢਾਲਦਿਆਂ ਆਪਣਾ ਸਮੁੱਚਾ ਜੀਵਨ ਸੰਗਤਾਂ ਦੀ ਸੇਵਾ ਵਿੱਚ

ਜਿਸ ਵੇਲੇ ਭੁੱਖ ਲੱਗੀ ਤਾਂ ਮਨ ਵਿੱਚ ਸੋਚਿਆ ਛੋਲੇ ਥੋੜੇ ਹਨ, ਜੇ ਦਿੱਤੇ ਵੰਡ ਕੇ ਨਾ ਮੇਰਾ ਕੁਝ ਬਣਿਆ ਨਾ ਇਹਨਾਂ ਦਾ, ਮੈਂ ਇਕੱਲਾ ਕਿਉਂ ਨਾ ਖਾ ਜਾਵਾਂ। ਅੱਜ ਪਹਿਲੇ ਦਿਨ ਸੁਦਾਮੇ ਦੇ ਮਨ ਪਾਪ ਫੁਰਿਆ, ਮਿੱਤਰ ਤੋਂ

ਛੋਲਿਆਂ ਦਾ ਤੇ ਜਿਸ ਵੇਲੇ ਲਾਇਆ ਛੋਲੇ ਸਨ ਕੜਕੇ ਭਗਵਾਨ ਕਹਿਣ ਲੱਗੇ ਸੁਦਾਮਿਆਂ ਕੀ ਪਿਆ ਖਾਣ ਕਹਿਣ ਲੱਗਾ ਕੁਝ ਨਹੀਂ ਕੀ ਖਾਣਾ ਸੀ ਕੋਲ ਕੁਝ ਹੈ ਜੋ ਖਾਂਦਾ ਰਲ ਕੇ ਘਰੋਂ ਤੁਰੇ ਜਿਵੇਂ ਤੁਹਾਡੀਆਂ ਜੇਬਾਂ ਖਾਲੀ।

ਹੱਥ ਪਾ ਕੇ ਕਿਸੇ ਸ਼ੈਦਾ ਪੱਕਾ ਮਾਰਿਆ ਤੋ ਝਟ ਕੁੱਤਾ ਸੁਦਾਮਾ ਦਬਕਿਆ ਰਿਹਾ। ਫਿਰ ਜਿਸ ਵੇਲੇ ਭੁੱਖ ਲੱਗੀ ਹੱਥ ਪਾਇਆ ਛੋਲੇ ਕੱਢੇ ਤੇ ਪੱਕਾ ਮਾਰਿਆ ਕੜਕ ਕੜਕ ਦੀ ਆਵਾਜ਼ ਆਈ। ਭਗਵਾਨ ਨੇ ਆਖਿਆ ਸੁਦਾਮਿਆ ਬਈ ਕੁਝ ਤਾਂ ਖਾਰੇ ਸੱਚੋ ਸੱਚ ਦੱਸ ਦੇ ਮੈਂ ਤੇਰੇ ਕੋਲ ਵੰਡਦਾ ਨਹੀਂ।

ਆਖਦਿਆਂ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਕੌਣ ਮਿਲਾਏਗਾ ਕੌਣ ਸਿਫਾਰਿਸ਼ ਕਰੇਗਾ ਚੱਲਦਾ ਗਣਦਾ ਗੱਟੀਆਂ ਕਿਉਂ ਕਰ ਜਾਈਏ ਕੌਣ ਮਿਲਾਏ ਆਖਿਆ ਪਹੁੰਚਾ ਨਗਰ ਦੁਆਰਕਾ ਸਿੰਘ ਦੁਆਰ ਖਲੋਤਾ ਜਾਏ ਜਿਸ ਵੇਲੇ ਸੁਦਾਮਾ ਪਹੁੰਚਿਆ ਦੁਆਰਕਾ ਵੱਡੇ ਦਰਵਾਜ਼ੇ ਦੇ ਅੱਗੇ ਸਿੰਘ ਦੁਆਰ ਖਲੋਤਾ ਜਾਏ ਅੱਗੇ ਬਾਹਰ ਖਲੋਤਾ ਦਰਬਾਰ ਉਹਨੇ ਵੇਖਿਆ ਵੀ ਕੋਈ ਮੰਗਤਾ ਹੈ ਮੰਗਣ ਵਾਲਾ ਉਹਨੇ ਬੋਝੇ ਵਿੱਚ ਹੱਥ ਪਾਇਆ ਆਖਿਆ ਲਿਆਓ ਮੰਗਤਿਆ ਤੱਲੀ ਕਰ ਸੁਦਾਮੇ ਨੇ ਆਖਿਆ ਮੈਂ ਮੰਗਤਾ ਨਹੀਂ ਮੈਂ ਮੰਗਣ ਵਾਲਾ ਨਹੀਂ ਮੈਂ ਇੱਥੇ ਮੰਗਣ ਵਾਸਤੇ ਨਹੀਂ ਆਇਆ ਜੇ ਮੰਗਣਾ ਹੀ ਹੈ ਤਾਂ ਮੈਂ ਭਗਵਾਨ ਕੋਲੋਂ ਮੰਗਾਂਗਾ ਉਹਨੇ ਆਖਿਆ ਫਿਰ ਕਿਸ ਤਰ੍ਹਾਂ ਆਏ ਸੁਦਾਮੇ ਨੇ ਆਖਿਆ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਏ ਉਹ ਪਿਆ ਸੋਚੇ ਵੀ ਨੌਕਰਾਂ ਦੇ ਵਿੱਚ ਇਸਦਾ ਕੋਈ ਹੋਵੇਗਾ ਰਿਸ਼ਤੇਦਾਰ ਜਿਸ ਨਾਲ ਇਸਦਾ ਸੰਬੰਧ ਹੋਵੇ ਉਹਨੇ ਆਖਿਆ ਕੌਣ ਹੈ ਜਿਸ ਨੂੰ ਤੂੰ ਮਿਲਣ ਵਾਸਤੇ ਆਏ ਤਾਂ ਸੁਦਾਮੀ ਨੇ ਆਖਿਆ ਭਗਵਾਨ ਕ੍ਰਿਸ਼ਨ ਸਾਧ ਸੰਗਤ ਬੋਲੋ ਸ੍ਰੀ ਵਾਹ ਮੇਰੇ ਮਿੱਤਰ ਹਨ ਭਗਵਾਨ ਕ੍ਰਿਸ਼ਨ ਬਚਪਨ ਦੇ ਆ ਮੇਰੀ ਦਸ਼ਾ ਨਾ ਵੇਖ ਇਹ ਵੀ ਉਹਨਾਂ ਦਾ ਦਿੱਤਾ ਹੋਇਆ ਸਰਾਪ ਹੈ ਆ ਜੋ ਮੇਰੀ ਹਾਲਤ ਹੋ ਗਈ ਇਹ ਉਹਨਾਂ ਦੀ ਰਸਨਾ ਤੋਂ ਨਿਕਲਿਆ ਹੋਇਆ ਬੋਲ ਜੋ ਮੈਂ ਅੱਜ ਤਾਈਂ ਪਿਆ ਭੁਗਤਦਾ ਇਸ ਕਰਕੇ ਜਾ ਕੇ ਬੇਨਤੀ

ਇਸਦੀ ਨਿਮਰਤਾ ਭਰੀ ਬੇਨਤੀ ਜਿਸ ਵੇਲੇ ਸੁਣੀ ਤਾਂ ਜਾਂ ਅੰਦਰ ਪਹੁੰਚਿਆ, ਭਗਵਾਨ ਕ੍ਰਿਸ਼ਨ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕੀਤੀ, ਭਗਵਾਨ ਬਾਹਰ ਇੱਕ ਆਇਆ ਉਹ ਆਖਦਾ ਜੀ ਮੈਂ ਤੁਹਾਡਾ ਮਿੱਤਰ ਹਾਂ ਪਰ ਤੁਹਾਨੂੰ ਮਿਲਣਾ ਚਾਹੁੰਦਾ, ਮੈਂ ਬੜਾ ਹਟ ਗਿਆ, ਧੱਕੇ ਵੀ ਮਾਰੇ ਨੇ, ਆਖਿਆ ਜਾ ਪਰ ਜਾਂਦਾ ਨਹੀਂ। ਆਖਦਾ ਮੈਂ ਆਪਣੇ ਮਿੱਤਰ ਨੂੰ ਮਿਲਣ ਵਾਸਤੇ ਆਇਆ ਤਾਂ ਭਗਵਾਨ ਕ੍ਰਿਸ਼ਨ ਕਹਿਣ ਲੱਗੇ ਕੌਣ ਹੈ, ਕਿੱਥੋਂ ਦਾ ਰਹਿਣ ਵਾਲਾ, ਕੀ ਸ਼ਕਲ ਸੂਰਤ ਹੈ? ਤਾਂ ਦਰਬਾਰ ਨੇ ਨਕਸ਼ਾ ਖਿੱਚਿਆ, ਆਖਿਆ ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ ਗਰਾਮਾ, ਸਿਰ ਤੇ ਪੱਗ ਕੋਈ ਤੇੜ ਕਪੜਾ ਕੋਈ ਨੀ, ਸੀਸ ਪਗਾ ਨਾ ਚਗਾ ਤਨ ਪੇ, ਜਨ ਜਾਨ ਅਜਾਨ ਬਸੇ ਕਈ ਗਰਾਮਾ, ਧੋਤੀ ਫਟੀ ਸੀ ਲੱਟੀ ਦੋ ਪੱਟੀ, ਨਹੀਂ ਪਾਏ ਪਨਹੀਂ ਜੇ ਆਹੇ ਨਿਸ਼ਾਨਾ ਪੈਰ ਜੁੱਤੀ ਕੋਈ। ਭਗਵਾਨ ਕ੍ਰਿਸ਼ਨ ਆਖਣ ਲੱਗੇ ਕਿਸ ਜਾਤ ਦਾ ਹੈ? ਦਰਬਾਰ ਨੇ ਆਖਿਆ ਭਗਵਾਨ ਉਸਦੇ ਮੱਥੇ ਦਾ ਤਿਲਕ ਦੱਸਦਾ ਵੀ ਉਹ ਬ੍ਰਾਹਮਣ ਹੈ, ਨਹੀਂ ਪਾਏ ਪਨਹੀਂ ਜੇ ਆਏ ਨਿਸ਼ਾਨਾ, ਦੁਆਰ ਖੜਾ ਤਿਜ ਦੁਰਬਲਤਾ ਸਿਉ, ਦੇਖ ਰਹੇ ਹੋ ਬਸੁਦਾ ਅਬਰਾਮਾ, ਤੁਹਾਡੇ ਸੋਹਣੇ ਮਹਲ ਵੱਲ ਅੱਖਾਂ ਲਾਈ ਬੈਠਾ, ਉਡੀਕ ਰਿਹਾ ਵੀ ਕਿਸ ਵੇਲੇ ਦਰਸ਼ਨ ਹੋਣਗੇ। ਤੇ ਜਿਉ ਜਿਉ ਇਹ ਨਕਸ਼ਾ ਦਰਬਾਰ ਖਿੱਚਦਾ ਤੇ ਉਹ ਮੂਰਤ ਭਗਵਾਨ ਦੇ ਸਾਹਮਣੇ ਆਈ ਜਾਂਦੀ, ਬੜੀ ਕਾਹਲੀ ਨਾ ਬੋਲੇ, ਨਾ ਵੀ ਕੁਛ ਦੱਸਿਆ ਕਿ ਕੋਈ ਨਾ, ਆਖਿਆ ਜੀ ਦੱਸਦਾ ਹਾਂ, ਦੁਆਰ ਖੜਾ ਦਿਜ ਦੁਰਬਲਤਾ ਸਿਉ, ਦੇਖ ਰਹੇ ਬਸਦਾ ਅਬਰਾਮਾ, ਪੂਛਦ ਦੀਨ ਦਿਆਲ ਕੋ ਤਾਮਾ, ਬਤਾਵਤ ਆਪਣਾ ਨਾਮ ਸੁਦਾਮਾ। ਜਦੋਂ ਆਖਿਆ ਸੁਦਾਮਾ, ਜਬ ਸੁਣਾ ਭਗਵਾਨ ਨੇ ਸੁਦਾਮਾ ਆਏ, ਬੰਸਰੀ ਮੋਰ ਮੁਕਟ ਪੀਤ ਬਸਨ ਭੂਲ ਗਏ, ਨੰਗੀ ਪੈਰੀ ਭੱਜ ਕੇ ਗਏ ਤੇ ਆਖਣ ਲੱਗੇ ਮੂਰਖਾ ਉਹ ਮੇਰੇ ਮਿੱਤਰ ਨੂੰ ਬਾਹਰ ਖੜਾ ਕਰਕੇ ਆਏ। ਭਾਈ ਸਾਹਿਬ ਆਖਦੇ ਹਨ ਦੂਰੋਂ ਦੇਖ ਡੰਡੋਤ ਕਰ, ਛੱਡ ਸਿੰਘਾਸਨ ਹਰ ਜੀ ਆਏ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ। ਪਹਿਲਾਂ ਤਾਂ ਸੁਦਾਮੇ ਦੀਆਂ ਪਰਿਕਰਮਾ ਕੀਤੀਆਂ ਤੇ ਫਿਰ ਪੈਰੀ ਹੱਥ ਲਾਏ ਤੇ ਫਿਰ ਪਾ ਲਈ ਗਲ ਵਕੜੀ, ਆਪਣੇ ਨਾਲ ਕਦਮ ਮੇਲ ਕੇ ਜਿਸ ਵੇਲੇ ਲਿਆਏ ਤੇ ਆਣ ਕੇ ਸਿੰਘਾਸਣ ਤੇ ਬਿਠਾਇਆ, ਪਹਿਲੇ ਦੇ ਪਰ ਦੱਖਣਾ ਪੈਰੀ ਪੈ ਕੇ ਲੈ ਗਲ ਲਾਏ, ਸੁਦਾਮੇ ਨੂੰ ਸਿੰਘਾਸਣ ਤੇ ਬਿਠਾਇਆ ਤੇ ਭਗਵਾਨ ਕ੍ਰਿਸ਼ਨ ਆਪ ਥੱਲੇ ਬੈਠੇ। ਰੁਕਮਣੀ ਰਾਧਿਕਾ ਨੂੰ ਆਖਿਆ ਜਾਓ

ਤੇ ਭਗਵਾਨ ਕ੍ਰਿਸ਼ਨ ਬੈਠੇ ਹਨ ਸੁਦਾਮੇ ਦੇ ਪੈਰਾਂ ਵਿੱਚ। ਕਿਹੜਾ ਪਿਆਰ! ਇਹ ਪਿਆਰ ਵਾਲਿਆਂ ਦੀਆਂ ਨਿਸ਼ਾਨੀਆਂ। ਕਿਹੜਾ ਪਿਆਰ ਮਿੱਤਰ ਨਾਲ ਕਰ ਰਹੇ ਹਨ, ਉਹ ਬਚਪਨ ਦਾ ਮਿੱਤਰ ਜਿਸ ਨਾਲ ਕੁਝ ਸਮਾਂ ਆਸ਼ਰਮ ਵਿੱਚ ਗੁਜ਼ਾਰਿਆ। ਭਗਵਾਨ ਕ੍ਰਿਸ਼ਨ ਕਹਿਣ ਲੱਗੇ, ਸੁਦਾਮਿਆ ਐਸੇ ਹਾਲ ਬੇਹਾਲਨ ਸਿਉਂ, ਕੀ ਹਾਲ ਹੋ ਗਿਆ ਤੇਰਾ? ਇਸ ਹਾਲਤ ਚ ਮੇਰੇ ਕੋਲ ਆਇਆ, ਤੂੰ ਪਹਿਲਾਂ ਕਿਉਂ ਨਹੀਂ ਆਇਆ? ਤੇਰੇ ਹਾਲਤ ਨੂੰ ਦੇਖ ਕੇ ਮੈਨੂੰ

ਜਪਦਾ ਤੂੰ ਜੁੱਤੀ ਪਾ ਕੇ ਨਹੀਂ ਆਇਆ, ਤੇਰੇ ਪੈਰ ਕੰਢਿਆਂ ਨਾਲ ਭਰੇ ਹੋਏ ਆ। ਤੇ ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ। ਸਤਿ ਸੰਧ ਬੋਲੋ ਸ੍ਰੀ ਵਾ। ਸੁਦਾਮਾ ਮੁਸਕਰਾ ਰਹੇ, ਕਿਉਂਕਿ ਮੇਰੇ ਕੋਲ ਤਾਂ ਜੁੱਤੀ ਕੋਈ।

ਕੌੜੇ ਰੀਠੇ ਤੇ ਨਜ਼ਰ ਪੈ ਗਈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਤਾਂ ਉਹ ਮਿੱਠਾ ਹੋ ਗਏ। ਸਾਧ ਸੰਗਤ ਬੋਲੋ ਸ੍ਰੀ ਵਾਹ। ਜਿਵੇਂ ਆਖਿਆ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਣਾਏ ਦਿੱਤਾ, ਚੋਰ ਮਨ ਹੋਰ ਹੋਏ ਰੋਏ ਕੇ ਪੁਕਾਰਿਆ, ਸੱਜਣ ਦੇ ਨਾਮ ਹੇਠਾਂ ਠੱਗ ਦਾ ਜਹਾਨ ਸਾਰਾ, ਠੱਗਿਆ ਗਿਆ ਆਪ ਹੱਥ ਕੰਨਾਂ ਨੂੰ ਲਗਾ ਲਿਆ, ਹੋਈ ਸ਼ਰਮ ਸਾਰੀ ਸੀ ਜੋ ਵਲੀ ਕੰਧਾਰੀ ਤਾਈਂ, ਇੱਕ ਹੱਥ ਨਾਲ ਜਾਂ ਪਹਾੜੀ ਨੂੰ ਕਰਾਰਿਆ। ਆਖਿਆ ਕਿਹੜੇ ਕਿਹੜੇ ਦੱਸਾਂ, ਕਿਹੜੇ ਕਿਹੜੇ ਦੱਸਾਂ, ਜਿਹੜੇ ਕਿਰਤੀ ਗਰੀਬ ਤਾਰੇ ਉਵੇਂ ਕਿਵੇਂ ਤਾਰੋ, ਜਿਵੇਂ ਲਾਲੋ ਤਾਈਂ ਤਾਰੇ, ਜਿਵੇਂ ਉਹਨਾਂ ਨੂੰ ਤਾਰਿਆ, ਪਾਪੀਆਂ ਨੂੰ ਤਾਰਿਆ, ਪਤਤਾਂ ਨੂੰ ਤਾਰਿਆ, ਪਾਮਰਾਂ ਨੂੰ ਤਾਰਿਆ, ਦੁਸ਼ਟਾਂ ਨੂੰ ਤਾਰਿਆ। ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਆਓ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਬੇਨਤੀ ਕਰੋ, ਗਰੀਬ ਨਵਾਜ ਜਿਵੇਂ ਉਹਨਾਂ ਨੂੰ ਤਾਰਿਆ, ਅੱਜ ਸਾਡੀ ਵੀ ਬਾਂਹ ਫੜ ਲਓ, ਸਾਡੀ ਵੀ ਰੱਖਿਆ ਕਰੋ। ਕਿ ਸਾਖੀ ਮਹਾਰਾਜ ਜੀ ਕਰਦੇ ਸਨ, ਆਓ ਬਈ ਅਸੀਂ ਵੀ ਅਰਦਾਸ ਕਰੀ। ਪਿਆਰ ਨਾਲ ਕੀਤੀ ਅਰਦਾਸ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ, ਕੋਈ ਰਸਨਾ।